0: ਰੱਖ ਪੰਠ ਪਰੋਏ ਨਾਨਕ ਬਿਗਨ ਲਾਗੈ ਕੋਏ
1: ਸਤ ਮਨ ਮੈਂ ਕਰਨ ਕਾਰ
0: ਕਰ ਮਨ ਮੇਰੇ ਸਤ ਵਿਵਹਾਰ
1: ਨਿਰਮਲ ਅਸਨਾ ਅੰਮ੍ਰਿਤ ਪੀਓ
0: ਸਦਾ ਸਹੇਲਾ ਕਰ ਲੈ ਜੀਓ
1: ਮੈਨੂੰ ਉਪੇਖਾ ਕਰ ਕਾ ਰੰਗ
0: ਸਾਧ ਸੰਗ ਵਿੰਸੈ ਸਭ ਸੰਗ
1: ਧਨ ਚਲਾਇਓ ਮਾਰ ਗੋਬਿੰਦ
0: ਮਿਟੇ ਪਾਪ ਜਪੀਏ ਹਰ ਬਿੰਦ
1: ਹਰ ਹਰ ਕਰਮ ਸਰਵਨ ਹਰ ਕਥਾ
0: ਹਰ ਦਰਗਹਿ ਨਾਨਕ ਉਜਲ ਮਥਾ
1: ਬੜ ਭਾਗੀ ਤੇ ਜਨ ਜਗ ਮਾਹੇ

0: ਕੀਰਤਨ ਕੇਵਲ ਬਖਾਨ
1: ਗ੍ਰਸਤ ਮੈਂ ਸੋਈ ਨਿਰਵਾਨ
0: ਏਕ ਉਪਰ ਜਿਸ ਮਨ ਕੀ ਜਿਸ ਜਨ ਕੀ ਆਸਾ
1: ਜਿਸ ਕੀ ਕਟੀ ਹੈ ਜਮ ਕੀ ਫਾਸਾ
0: ਨਾ ਬ੍ਰਹਮਣ ਜਿਸ ਕਾ ਮਨ ਮਨ ਭੂਖਾ
1: ਜਿਸੇ ਮਾਗੇ ਦੁਖ
0: ਕੋ ਹਰ ਪ੍ਰਭ ਮਨ ਚਿੱਤ ਆਵੇ
1: ਸੋ ਸੰਤ ਸਹੇਲਾ ਨਹੀਂ ਡੁਲਾਵੇ
0: ਜਿਸ ਪਰ ਆਪਣਾ ਕਿਰਪਾ
1: ਕਰੇ ਸੋ ਸੇਵ ਕਹ ਕਿਸ ਤੇ ਡਰੇ
0: ਐਸਾ ਸਾਧ ਐਸਾ ਤ੍ਰਿਸ਼ਟਾਇਆ
1: ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਦਤ ਸੋਦਤ ਸੋਦਤ
1: ਗੁਰ ਪ੍ਰਸਾਦ ਤਤ ਸਭ ਬੂਝਿਆ
0: ਜਬ ਦੇਖੋ ਤਬ ਸਭ ਕੁਛ ਮੂਲ
1: ਨਾਨਕ ਸੋ ਸੂਖਮ ਸੋ ਹੀ ਅਸਥੂਲ
0: ਕੁਛ ਜਨਮੇ ਨਾ ਕੁਛ ਮਰੇ
1: ਆਪਣ ਚਲਤ ਆਪ ਹੀ ਕਰੇ
0: ਆਵਣ ਜਾਨ ਦ੍ਰਿਸ਼ਟ ਅੰਦ੍ਰਿਸ਼ਟ
1: ਆਗਿਆਕਾਰੀ ਧਾਰੀ ਸਭ ਸ੍ਰਿਸ਼ਟ
0: ਆਪੇ ਆਪ ਸਗਲ ਮੈਂ ਆਪ
1: ਅਨੰਤ ਜੁਗਤ ਰਚ ਥਾਪ ਥਾਪ
0: ਅਵਨਾਸੀ ਨਾਹੀ ਕੁਛ ਖੰਡ
1: ਤਾਰਨ ਤਾਰ ਰਹੇ ਓ ਬ੍ਰਹਿਮੰਡ
0: ਲਖ ਅਪੇਗ ਪੁਰਖ ਪ੍ਰਤਾਪ
1: ਆਪ ਜਪਾਏ ਤਾ ਨਾਨਕ ਜਾਪ
0: ਜਿਨ ਪ੍ਰਭ ਜਾਤਾ ਸੋ ਸੋਭਾਵੰਤ
1: ਸਗਲ ਸੰਸਾਰ ਉਦਰੇ ਤਿਨ ਮੰਤ
0: ਪ੍ਰਭਕੇ ਸੇਵ ਸਗਲ ਉਧਾਰਨ
1: ਪ੍ਰਭਕੇ ਸੇਵਕ ਦੁਖ ਵਿਸਾਰਨ
0: ਆਪੇ ਮੇਲ ਲਏ ਕਿਰਪਾ
1: ਕਿਰਪਾ ਗੁਰ ਕਾ ਸ਼ਬਦ ਜਪੈ ਨਿਹਾਲ
0: ਕੀ ਸੇਵਾ ਸੋਈ ਲਾਗੇ
1: ਜਿਸਨੋ ਕਿਰਪਾ ਕਰੇ ਵਡ ਪਾਗੇ
0: ਨਾਮ ਜਪਤ ਪਾਵੇ ਵਿਸਰਾਮ
1: ਨਾਨਕ ਤਿਨ ਪੁਰਖ ਕੋ ਉਤਮ ਕਰ ਮਾਨ
0: ਕੁਛ ਕਰੇ ਸੋ ਪ੍ਰਭਕੇ ਰੰਗ
1: ਸਦਾ ਸਦਾ ਜਪੇ ਹਰ ਸੰਗ
0: ਸਹਿਜ ਸਵਾਏ ਹੋਏ ਸੋ ਹੋਏ
1: ਕਰਨੇ ਹਾਰ ਪਛਾਣੇ ਸੋਏ
0: ਕੀਆ ਜਨ ਮੀਠ ਲਗਾਨਾ
1: ਜੈਸਾ ਸਾ ਤੈਸਾ ਦ੍ਰਿਸ਼ਟਾਨਾ
0: ਜਿਸ ਤੇ ਉਪਜੇ ਤਿਸ ਮੈਂ ਸਮਾਏ
1: ਓਏ ਸੁਖ ਨਿਧਾਨ।

0: ਹੀਰ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਨਿਦਾਨ ਦਿਆਲ ਬਖਸ਼ਾਂਦ
1: ਸਾਧ ਤੇਰੇ ਕੀ ਚਰਨੀ ਪਾਓ
0: ਨਾਨਕ ਏ ਮਨ ਏ ਅੰਦਰਾਓ
1: ਮਨਸਾ ਪੂਰਨ ਸਰਨਾ ਜੋਗ
0: ਜੋ ਕਰ ਪਾਇਆ ਸੋਈ ਹੋਗਾ
1: ਹਰਨ ਪਰਨ ਕਾ ਜਾ ਕਾ ਨੇਤਰ ਫੋਰ
0: ਇਸਕਾ ਮੰਤਰ ਜਾਣੇ ਹੋਰ
1: ਅੰਧ ਰੂਪ ਮੰਗਲ ਸਦ ਜਾ ਕੈ
0: ਸਰਵ ਤੋ ਸੁਣੀਏ ਕਰਤਾ ਕੇ
1: ਰਾਜ ਮੇ ਰਾਜ ਜੋਗ ਮੈਂ ਜੋਗੀ
0: ਤਪ ਮੈਂ ਤਪੀਸਰ ਗੇਸਤ ਮੈਂ ਭੋਗੀ
1: ਤਿਆਏ ਤਿਆਏ ਭਗਤੇ ਸੁਖ ਪਾਇਆ
0: ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ
1: ਜਾ ਕੀ ਲੀਲਾ ਕੀਮਤ ਨਾ ਹੈ
0: ਸਗਲ ਦੇਵ ਹਾਰੇ ਅਵਗਾਏ
1: ਪਿਤਾ ਕਾ ਜਨਮ ਕੇ ਜਾਣੈ ਭੂਤ
0: ਸਗਲ ਪਰੋਈ ਆਪਣੇ ਸੂਤ
1: ਸੁਮਤ ਗਿਆਨ ਧਿਆਨ

0: ਸਮਾਈ
1: ਸਭ ਕਟ ਤਿਸਕੇ ਸਭ ਤਿਸਕੇ ਠਾਓ
0: ਜਪ ਜਾ ਜੀਵੇ ਨਾਨਕ ਹਰ ਨਾਓ
1: ਨਾਮ ਕੇ ਤਾਰੇ ਸਗਲੇ ਜੰਤ
0: ਨਾਮ ਕੇ ਤਾਰੇ ਖੰਡ ਬ੍ਰਹਿਮੰਡ
1: ਨਾਮ ਕੇ ਤਾਰੇ ਸਿਮਰਤ ਬੇਤ ਪੁਰਾਣ
0: ਨਾਮ ਕੇ ਤਾਰੇ ਸੁਨ ਗਿਆਨ ਧਿਆਨ
1: ਨਾਮ ਕੇ ਤਾਰੇ ਆਕਾਸ ਪਾਤਾਲ
0: ਨਾਮ ਕੇ ਤਾਰੇ ਸਗਲ ਆਕਾਰ
1: ਨਾਮ ਕੇ ਤਾਰੇ ਪੁਰੀ ਸਭ ਭਵਨ
0: ਨਾਮ ਕੇ ਸੰਗ ਉਦਰੇ ਸੁਨ ਸਰਵਨ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ
1: ਰੂਪ ਸਤ ਜਾ ਕਾ ਸਤ ਅਸਥਾਨ
0: ਪੁਰਖ ਸਤ ਕੇਲ ਪ੍ਰਧਾਨ
1: ਕਰਤੂਤ ਸਤ ਸਤ ਜਾ ਕੀ ਬਾਣੀ
0: ਸਤ ਪੁਰਸਾ ਮੈਂ ਸਮਾਣੀ
1: ਸਤ ਕਰਮ ਜਾ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ
0: ਜਿਸੇ ਬਜਾਏ ਤਿਸੇ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸ਼ਵਾਸ ਸਤਨਾ ਗੁਰਤੇ ਪਾਈ
1: ਸਤ ਬਚਨ ਸਾਧੂ ਉਪਦੇਸ਼
0: ਸਤੇ ਜਨ ਜਾ ਕੇ ਨਿਰੇ ਪਰਵੇਸ਼
1: ਸਤ ਨਿਰਤ ਬੂਜੈ ਜੇ ਕੋਏ
0: ਨਾਮ ਜਪਤਾ ਕੀ ਗਤ ਹੋਏ
1: ਆਪ ਸਤ ਕੀਆ ਸਭ ਸਤ
0: ਆਪੇ ਜਾਣੇ ਆਪਣੀ ਮਿਤ ਗਤ
1: ਜਿਸ ਕੀ ਸ੍ਰਿਸ਼ਟ ਸੋ ਕਰਣੇ ਹਾਰ
0: ਪਵਨ ਬੂਜ ਕਰਤ ਵਿਚਾਰ
1: ਕਰਤੇ ਕੀਮਤ ਨਾ ਜਾਣੇ ਕੀਆ
0: ਨਾਨਕ ਜੋਤਿਸ ਭਾਵੇ ਸੋਈ ਬਤੀਆ
1: ਬਿਸਮਨ ਬਿਸਮ ਪਏ ਬਿਸਮਾਦ
0: ਜਿਨ ਬੂਜਿਆ ਤਿਸ ਆਇਆ ਸਵਾਦ
1: ਪ੍ਰਭ ਕੇ ਰੰਗ ਰਾਜ ਜਨ ਰਹੇ ਦਾਤੇ ਦੁਖ ਕਾਟਨ ਹਾਰ
0: ਸੰਗ ਤਰੇ ਸੰਸਾਰ
1: ਜਨ ਕਾ ਸੇਵਕ ਸੋ ਵਡ ਭਾਗੀ।

0: ਪੇਖਣ ਹਾਰ
1: ਨਾਮ ਸਤ ਸਤਿਆਵਣ ਹਾਰ
0: ਆਪ ਸਤ ਸਤ ਸਭ ਤਾਰੀ
1: ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭਕਤਾ
1: ਸੁਰਤ ਸਤ ਸਤ ਜਸ ਸੁਨਤਾ
0: ਬੂਜਨ ਹਾਰ ਕਿਉ ਸਤ ਸਭ ਹੋਏ
1: ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੇ ਜਿਨ ਮਾਨਿਆ
1: ਕਰਨ ਕਰਾਵਨ ਤਿਨ ਮੂਲ ਪਛਾਣਿਆ
0: ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਪੈਤੇ ਨਿਰਭਰ ਹੋਏ ਬਿਸਾਨਾ ਵਸਤ ਮੈਂ ਲੇ ਵਸ ਗੜਾਈ ਬੂਜੇ ਬੂਜਨ ਹਾਰ ਵਿਵੇਕ
1: ਨਾਰਾਇਣ ਮਿਲੇ ਨਾਨਕ
0: ਠਾਕਰ ਕੇ ਸੇਵਕ ਆਗਿਆਕਾਰੀ
1: ਠਾਕੁਰ ਕੇ ਸੇਵਕ ਸਦਾ ਪੁਜਾਰੀ
0: ਠਾਕਰ ਕੇ ਸੇਵਕ ਕੇ ਮਨ ਪ੍ਰਤੀਤ
1: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
0: ਠਾਕਰ ਕਿਉ ਸੇਵਕ ਜਾਣੇ ਸੰਗ
1: ਪ੍ਰਭ ਕਾ ਸੇਵਕ ਨਾਮ ਕੇ ਰੰਗ
0: ਸੇਵਕ ਕਿਉ ਪ੍ਰਭ ਪਾਲਣ ਹਾਰਾ
1: ਸੇਵਕ ਕੀ ਰਾਖੇ ਨਿਰੰਕਾਰਾ
0: ਸੋ ਸੇਵਕ ਜਿਸ ਦਿਆ ਪ੍ਰਭ ਤਾਰੇ
1: ਨਾਨਕ ਸੋ ਸੇਵਕ ਸਾਸ ਸਾਸ ਸਮਾਰੇ
0: ਆਪਣੇ ਜਨ ਕਾ ਪਰਦਾ ਟਾਕੇ
1: ਆਪਣੇ ਸੇਵਕ ਕੀ ਸਰ ਪਰ ਰਾਖੇ
0: ਆਪਣੇ ਦਾਸ ਕੋ ਦੇਹ ਬਿੜਾਈ
1: ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੇ
1: ਤਾਕੀ ਗਤ ਮਿਤ ਕੋਏ ਨ ਲਾਖੇ
0: ਪ੍ਰਭ ਕੇ ਸੇਵਕ ਕਿਉ ਕੋਏ ਨ ਪਹੁੰਚੇ
1: ਪ੍ਰਭ ਕੇ ਸੇਵਕ ਉੱਚੇ ਉੱਚੇ
0: ਜੋ ਪ੍ਰਭ ਆਪਣੀ ਸੇਵਾ ਲਾਇਆ
1: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
0: ਨਿੱਕੀ ਕੀਰੀ ਮੈਂ ਕਲ ਰਾਖੇ
1: ਭਸਮ ਕਰੇ ਲਸਕਰ ਕੋਟ ਲਾਖੇ
0: ਜਿਸ ਕਾ ਸਾਸਨ ਕਾਢਤ ਆਪ
1: ਤਾਕੋ ਰਾਖਤ ਦੇ ਕਰ ਹਾਥ
0: ਮਾਨਸ ਜਤਨ ਕਰਤ ਬਹੁ ਭਾਂਤ
1: ਤਿਸਤੇ ਕਰਤ ਬਿਰਥੇ ਜਾਤ
0: ਮਾਰੇ ਨ ਰਾਖੇ ਅਵਰ ਨ ਕੋਏ
1: ਸਰਬ ਜੀਆ ਕਾ ਰਾਖਾ ਸੋਏ
0: ਕਾਹੇ ਸੋਚ ਕਰੇ ਰੇ ਪ੍ਰਾਣੀ
1: ਜਪ ਨਾਨਕ ਪ੍ਰਭ ਅਲਖ ਬਡਾਣੀ
0: ਵਾਰ ਵਾਰ ਵਾਰ ਪ੍ਰਭ ਜਪੀਏ
1: ਪੀ ਅਮ੍ਰਿਤੇ ਮੰਤਨ ਤ੍ਰਪੀਏ
0: ਨਾਮ ਰਤਨ ਜਿਨ ਗੁਰਮੁਖ ਪਾਇਆ
1: ਤਿਸ ਕਿਛ ਅਵਰ ਨਹੀਂ

0: ਸਤ ਬੈਠਤ ਸੋਬਤ ਨਾਮ
1: ਕਹ ਨਾਨਕ ਜਨ ਕੈ ਸਦ ਕਾਮ
0: ਬੋਲਾ ਜਿਸ ਜੇਵਾ ਦਿਨ ਰਾਤ
1: ਪ੍ਰਭ ਆਪਣੇ ਜਨ ਕੀਨੀ ਦਾਤ
0: ਕਰੇ ਭਗਤ ਆਤਮ ਕੇ ਚਾਏ
1: ਪ੍ਰਭ

0: ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ,
1: ਸੇਵਕ ਗੁਰ ਸਦਾ ਦਿਆਲ,
0: ਸਿੱਖ ਕੀ ਗੁਰ ਦੁਰਮਤ ਮਲ ਹਿਰੇ,
1: ਗੁਰ ਬਚਨੀ ਹਰ ਨਾਮ ਉਚਰੇ,
0: ਸਤਿਗੁਰ ਸਿੱਖ ਕੇ ਬੰਧਨ ਕਾਟੇ,
1: ਗੁਰ ਕਾ ਸਿੱਖ ਵਿਕਾਰ ਤੇ ਹਟੇ,
0: ਸਤਿਗੁਰ ਸਿੱਖ ਕੋ ਨਾਮ ਧਨ ਦੇ,
1: ਗੁਰ ਕਾ ਸਿੱਖ ਵਡਭਾਗੀ ਹੈ,
0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ,
1: ਨਾਨਕ ਸਤਿਗੁਰ ਸਿੱਖ ਕੋ ਜੀਅ ਨਾਲ ਸਮਾਰੇ,
0: ਗੁਰ ਕੈ ਗ੍ਰਹਿ ਸੇਵਕ ਜੋ ਰਹੇ,
1: ਗੁਰ ਕੀ ਆਗਿਆ ਮਨ ਮੇ ਸਹੇ,
0: ਆਪਸ ਕੋ ਕਰ ਕਛ ਨਾ ਜਨਾਵੇ,
1: ਹਰ ਨਾਮ ਹਿਰਦੇ ਸਤਿਆਵੇ,
0: ਮਨ ਵਿੱਚ ਐ ਸਤਿਗੁਰ ਕੈ ਪਾਸ, ਸੇਵਾ ਕਰਤ ਹੋਏ ਨਿਹਕਾਮੀ,
1: ਸਵਾਮੀ
0: ਆਪਣੀ ਕਿਰਪਾ ਜਿਸ ਆਪ ਕਰੇ,
1: ਨਾਨਕ ਸੋ ਸੇਵਕ ਗੁਰ ਕੀਮਤ ਲੈ,
0: ਬੀਸ ਵਿਸਵੇ ਗੁਰ ਕਾ ਮਨ ਮਾਨੈ,
1: ਸੇਵਕ ਪਰਮੇਸ਼ਰ ਕੀ ਕਤ ਜਾਣੈ,
0: ਸੋ ਸਤਿਗੁਰ ਜਿਸ ਹਿਰਦੇ ਹਰ ਨਾਉ,
1: ਅਨੇਕ ਵਾਰ ਗੁਰ ਕੋਬਲ ਜਾਉ,
0: ਸਰਵ ਨਿਧਾਨ ਜੀ ਕਾ ਦਾਤਾ,
1: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ,
0: ਬ੍ਰਹਮ ਮੈਂ ਜਨ ਜਨ ਮਹਿ ਪਾਰ ਬ੍ਰਹਮ,
1: ਏਕੇ ਆਪ ਨਹੀਂ ਕਛ ਪਰਮ,
0: ਸਹਿ ਸਿਆਣਪ ਲਇਆ ਨਾ ਜਾਈਐ,
1: ਨਾਨਕ ਐਸਾ ਗੁਰ ਵਡਭਾਗੀ ਪਾਈਐ,
0: ਸਫਲ ਦਰਸਨ ਪੇਖਤ ਪੁਨੀਤ,
1: ਚਰਨ ਗਤ ਨਿਰਮਲ ਰੀਤ,
0: ਭੇਟਤ ਸੰਗ ਰਾਮ ਗੁਣ ਰਵੇ,
1: ਪਾਰ ਬ੍ਰਹਮ ਕੀ ਦਰਗਹਿ ਗਵੈ,
0: ਸੁਨ ਕਰ ਵਚਨ ਕਰਨ ਅਗਾਨੇ,
1: ਮਨ ਸੰਤੋਖਾ ਤੰਪਤੀਆਨੇ,
0: ਪੂਰਾ ਗੁਰ ਅਖਿਓ ਜਾ ਕਾ ਮੰਤਰ,
1: ਦ੍ਰਿਸ਼ਟ ਪੀਖੇ ਹੋਏ ਸੰਤ,
0: ਗੁਣ ਬੇਅੰਤ ਕੀਮਤ ਨਹੀਂ ਪਾਏ,
1: ਨਾਨਕ ਜਿਸ ਭਾਵੇ ਤਿਸ ਲੈ ਮਿਲਾਏ,
0: ਜਿਹਵਾ ਏਕ ਉਸਤਤ ਅਨੇਕ,
1: ਸਤਿਪੁਰਖ ਪੂਰਨ ਵਿਵੇਕ,
0: ਕਾਹੂ ਬੋਲ ਨਾ ਪਹੁੰਚਤ ਪ੍ਰਾਨੀ,
1: ਅਗਮ ਅਗੋਚਰ ਪ੍ਰਭ ਨਿਰਵਾਨੀ,
0: ਨਿਰਾਹਾਰ ਨਿਰਵੈਰ ਸੁਖਦਾਈ,
1: ਤਾਕੀ ਕੀਮਤ ਕਿੰਨੇ ਨਾ ਪਾਈ,
0: ਅਨਕ ਭਗਤ ਬੰਧਨ ਨਿਤ ਕਰੇ,
1: ਚਰਨ ਕਮਲ ਹਿਰਦੇ ਸਿਮਰੇ,
0: ਸਦ ਬਲਿਹਾਰੀ ਸਤਿਗੁਰ ਆਪਣੇ,
1: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ,
0: ਇਹੋ ਹਰ ਰਸ ਪਾਵੇ ਜਨ ਕੋਏ,
1: ਅੰਮ੍ਰਿਤ ਪੀਵੇ ਅਮਰ ਸੋ ਹੋਏ,
0: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼,
1: ਜਾਕੇ ਮਨ ਪ੍ਰਗਟੇ ਗੁਣ ਦਾਸ,
0: ਆਠ ਪਹਿਰ ਹਰ ਕਾ ਨਾਮ ਲੇ,
1: ਸਚੁਪ ਦੇ ਸੇਵਕ ਕੋ ਦੇ,
0: ਮੋਹ ਮਾਇਆ ਕੈ ਸੰਗ ਨਾ ਲੇਪ,
1: ਮਨ ਮੇ ਰਾਖੇ ਹਰ ਹਰ ਏਕ,
0: ਅੰਧਕਾਰ ਦੀਪਕ ਪਰਗਾਸੇ,
1: ਨਾਨਕ ਪਰਮ ਮੋਹ ਦੁਖ ਤਹ ਤੇ ਨਾਸੇ,
0: ਤਪਤ ਮਾਹੇ ਠਾਂਡ ਬਰਤਾਈ,
1: ਅੰਧ ਪਿਆ ਦੁਖ ਨਾ ਠੇ ਪਾਈ,
0: ਜਨਮ ਮਰਨ ਕੇ ਮਿਟੇ ਅੰਦੇਸੇ,
1: ਸਾਧੂ ਕੇ ਪੂਰਨ ਉਪਦੇਸੇ,
0: ਭਉ ਚੁਕਾ ਨਿਰਭਉ ਹੋਏ ਬਸੇ,
1: ਸਗਲ ਵਿਆਦ ਮਨ ਦੇਖੈ ਨਸੇ,
0: ਜਿਸ ਕਾ ਸਾ ਤਿਨ ਕਿਰਪਾ ਧਾਰੀ,
1: ਸਾਧ ਸੰਗ ਜਪ ਨਾਮ ਮੁਰਾਰੀ,
0: ਹਿਤ ਪਾਈ ਚੁੱਕੇ ਭ੍ਰਮ ਗਮਨ,
1: ਨਾਨਕ ਹਰ ਹਰ ਜਸ ਸਰਵਨ,
0: ਨਿਰਗੁਣ ਆਪ ਸਰਗੁਣ ਪੀਓਹੀ,
1: ਲਾਤਾਰ ਜਿਨ ਸਗਲੀ।

0: ਕੇ ਚਾਰ ਕੁੰਟ ਉੜਤਾਵੈ
1: ਸੋ ਤਨ ਹਰ ਸੇਵਾ ਤੇ ਪਾਵੇ
0: ਜਿਸ ਸੁਖ ਕੋ ਨਿਤ ਵਾਛੈ ਮੀਤ
1: ਸੋ ਸੁਖ ਸਾਧੂ ਸੰਗ ਪ੍ਰੀਤ
0: ਜਿਸ ਸੋਭਾ ਕਉ ਕਰੇ ਭਲੀ ਕਰਨੀ
1: ਸਾ ਸੋਭਾ ਪਜ ਹਰ ਕੀ ਸਰਨੀ
0: ਅਨਿਕ ਉਪਾਵੈ ਰੋਗ ਨ ਜਾਏ
1: ਰੋਗ ਮਿਟੇ ਹਰ ਅਵਖਦ ਲਾਏ
0: ਸਰਨ ਦਾਨ ਮੈਂ ਹਰ ਨਾਮ ਨਿਧਾਨ
1: ਜਪ ਨਾਨਕ ਦਰਗਹਿ

0: ਨਾਨਕ ਤੁਮਰੀ ਸਰਨ ਪੁਰਖ ਭਗਵਾਨ ਏਕ ਨਿਮਖ ਹਰ ਕੇ ਗੁਣ ਗਾਏ
1: ਅਨੇਕ ਰਾਜ ਭੋਗ ਵਡਿਆਈ
0: ਹਰ ਕੇ ਨਾਮ ਕੀ ਕਥਾ ਮਨ ਪਾਈ
1: ਭੋਜਨ ਕਾ ਪ੍ਰਸੰਗੀਤ
0: ਰਸਨਾ ਜਪਤੀ ਹਰ ਹਰ ਨੀਤ
1: ਸੋ ਕਰਨੀ ਸੋਭਾ ਤਨਵੰਤ
0: ਹਿਰਦੇ ਵਸੇ

0: ਆਪੇ ਅੰਤ ਊਚ ਤੇ ਊਚਾ
1: ਨਾਨਕ ਆਪਸ ਕੋ ਆਪੇ ਪਹੁੰਚਾ
0: ਜੇ ਆਪ ਰਚਿਓ ਪਰਪੰਚ ਆਕਾਰ
1: ਗੁਣ ਮੈਂ ਕੀਨੋ ਵਿਸਤਾਰ
0: ਪਾਪ ਪੁੰਤ ਪਈ ਕਹਾਵਤ
1: ਯੋ ਨਾਨਕ

0: ਨਹੀਂ ਕੁਛ ਹੋਏ
1: ਆਪਨ ਸੂ ਸਭ ਜਗਤ ਪਰੋਏ
0: ਜਾ ਕਿਉ ਪ੍ਰਭ ਜਿਉ ਆਪ ਬਜਾਏ
1: ਸਚ ਨਾਮ ਸੋਈ ਜਨ ਪਾਏ
0: ਸੋ ਸਮਦਾਸੀ ਤਤ ਕਾ ਬੇਤਾ
1: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
0: ਜੀ ਜੰਤਰ ਸਭ ਤਾਂ ਕੇ ਹਾਥ
1: ਦੀਨ ਦਿਆਲ ਅਨਾਥ ਕੋ ਨਾਥ
0: ਜਿਸ ਰਾਖੇ ਤਿਸ ਕੋਏ ਨਾ ਮਾਰੇ
1: ਸੋ ਹੁਆ ਜਿਸ ਮਨ ਹੋ ਵਿਸਾਰੇ
0: ਤਿਸ ਤਾ ਜਵਰ ਕਹਾਂ ਕੋ ਜਾਏ

0: ਪੂਰ ਹੈ ਦਿਆਲ
1: ਸਭ ਉਪਰ ਹੋਵਤ ਕਿਰਪਾਲ
0: ਆਪਣੇ ਕਰਤਵ ਜਾਣੇ ਆਪ
1: ਅੰਤਰ ਜਮੀ ਰਿਹੋ ਵਿਆਪ
0: ਪ੍ਰਤਿਪਾਲੇ ਜੀਅਨ ਬਹੁ ਪਾਤ
1: ਜੋ ਜੋ ਰਚਿਓ ਸੋ ਤਿਸੇ ਧਿਆਤ
0: ਜਿਸ ਪਾਵੇ ਤਿਸ ਲਏ ਮਿਲਾਏ
1: ਭਗਤ ਕਰੇ ਹਰ ਕੇ ਗੁਣ ਗਾਏ
0: ਮਨ ਅੰਤਰ ਵਿਸ਼ਵਾਸ ਕਰ ਮਾਨਿਆ
1: ਕਰਨ ਹਰ ਨਾਨਕ ਇੱਕ ਜਾਣਿਆ
0: ਜਨ ਲਾਗਾ ਹਰ ਏਕੇ ਨਾਏ
1: ਤਿਸ ਕੀ ਆਸ ਨ ਬਿਰਥੀ ਜਾਏ
0: ਸੇਵੋ ਕਿਉ ਸੇਵਾ ਬਨਿਆਈ
1: ਹੁਕਮ ਬੂਝ ਪਰਮ ਪਦ ਪਾਏ
0: ਇਸ ਤੇ ਉਪਰ ਨਹੀਂ ਵਿਚਾਰ
1: ਜਾਕੇ ਮਨ ਵਸਿਆ ਨਿਰੰਕਾਰ
0: ਬੰਧਨ ਤੋਰ ਪਏ ਨਿਰਵੈਰ
1: ਅੰਦਿਨ ਪੂਜੇ ਗੁਰ ਕੇ ਪੈਰ
0: ਇਹ ਲੋਕ ਸੁਖੀਏ ਪਰ ਲੋਕ ਸਹੇਲੇ
1: ਨਾਨਕ ਹਰ ਪ੍ਰਭ ਆਪੇ ਮੇਲੇ
0: ਸਾਧ ਸੰਗ ਮਿਲ ਕਰੋ ਆਨੰਦ
1: ਗੁਣ ਗਾ

0: ਹਿਰਦੇ ਬਸਾਵੋ
1: ਮਨ ਛੇ ਨਾਨਕ ਫਲ ਪਾਵੋ
0: ਫਲਤ ਪਲਤ ਦੇ ਲਿਓ ਸਵਾਰ
1: ਰਾਮ ਨਾਮ ਅੰਤਰ ਉਰਤਾਰ
0: ਪੂਰੇ ਗੁਰ ਕੀ ਪੂਰੀ ਦਿਖਿਆ
1: ਜਿਸ ਮਨ ਬਸੇ ਤਿਸ ਸਾਚ ਪ੍ਰੀਖਿਆ
0: ਮਨ ਤਨ ਨਾਮ ਜਪੋ ਲਿਬਲਾਏ
1: ਦੁਖ ਦਰਦ ਮਨ ਤੇ ਪਉ ਜਾਏ
0: ਸਾਚ ਵਪਾਰ ਕਰੋ ਵਪਾਰੀ
1: ਦਰਗਹਿ ਨਿਭੈ ਖੇਪ ਤੁਮਾਰੀ
0: ਏਕਾ ਟੇਕ ਰਖੋ ਮਨ ਮਾਏ
1: ਨਾਨਕ ਬਹੁਰ ਨਾ ਆਵੇ ਜਾਏ
0: ਤਿਸ ਤੇ ਦੂਰ ਕਹਾਂ ਕੋ ਜਾਏ
1: ਉਬਰੇ ਰਾਖ ਨਹਾਰ ਧਿਆਏ
0: ਨਿਰਪੋ ਜਪੇ ਸਗਲ ਪੋ ਮਿਟੇ
1: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੇ
0: ਜਿਸ ਪ੍ਰਭ ਰਾਖੇ ਤਿਸ ਨਾਹੀਂ ਦੁਖ
1: ਨਾਮ ਜਪਤ ਮਨ ਹੋਵਤ ਸੁਖ।

0: ਅਗਰ ਅਸ਼ਟ ਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ
0: ਨਾਮ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕਟ ਸਕਟ ਮਾਹੇ
0: ਅਨੇਕ ਰੰਗ ਨਾ ਦ੍ਰਿਸ਼ਟਾ ਹੈ
1: ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ
0: ਦੇਹੀ ਮੈਂ ਇਸ ਕਾ ਬਿਸਰਾਮ
1: ਸੁਨ ਸਮਾਧ ਅਨਹਤ ਤਹ ਨਾਦ
0: ਕੰਨ ਜਾਈ ਅਚਰਜ ਬਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਈ
0: ਨਾਨਕ ਤਿਸ ਚੰਨ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਪਟਕਟ ਵਿਆਪ ਰਿਹਾ ਭਗਵੰਤ
1: ਧਰਨ ਮਾਹੇ ਆਕਾਸ ਪਏ ਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਬੰਤਨ ਪਰਵਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਪੌਣ ਪਾਣੀ ਵੈ ਸੰਤਰ ਮਾਹੇ
0: ਚਾਰ ਕੁੱਟ ਤੋ ਦਿਸੇ ਸਮਾਏ
1: ਤਿਸ ਤੇ ਭਿੰਨ ਨਹੀਂ ਕੋ ਠਾਓ
0: ਗੁਰ ਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪੁਰਾਣ ਸਿਮਰਤ ਮਹਿ ਦੇਖ
0: ਸੂਰ ਨਖਤਰ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੇ
0: ਆਪ ਅਡੋਲ ਨ ਕਬਹੂ ਡੋਲੇ
1: ਸਰਵ ਕਲਾਕਾਰ ਖੇਲੇ ਖੇਲ
0: ਮੋਲ ਨ ਪਾਈਏ ਗੁਣ ਅਮੋਲ
1: ਸਰਵ ਜੋਤ ਮਹਿ ਜਾ ਕੀ ਜੋਤ
0: ਰਿਓ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹ ਵਿਸਾਸ
1: ਸੰਤ ਜਨਾ ਕਾ ਪੇਖਣ ਸਭ ਬ੍ਰਹਮ
0: ਸੰਤ ਜਨਾ ਕੇ ਹਿਰਦੇ ਸਭ ਧਰਮ
1: ਸੰਤ ਜਨਾ ਸੁਨੇ ਸੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨ ਕਰਾਵਨ ਹਾਰ ਪ੍ਰਭ ਜਾਨੈ
1: ਅੰਤਰ ਵਸੇ ਬਾਹਰ ਪੀ ਓਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਇਸ ਤੇ ਹੋਏ ਸੋ ਨਾਹੀ ਬੁਰਾ ਆਪ ਸਤ ਕੀਆ ਸਭ ਸਤ
0: ਤਿਸ ਪ੍ਰਭ ਤੇ ਸਗਲੀ ਉਤਪਤ
1: ਤਿਸ ਭਾਵੇ ਤਾ ਕਰੇ ਵਿਸਥਾਰ
0: ਜਿਸ ਭਾਵੇ ਤਾ ਇਕ ਓਮਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੇ ਤਿਸ ਲੈ ਮਿਲਾਏ
1: ਕਵਾ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਾਰਾ ਭੂਤ ਸਾ ਆਪ ਵਰਤਾਰਾ
0: ਸਰਬ ਨੈਨ ਆਪ ਭੇਖ ਨਹਾਰਾ
1: ਸਗਲ ਸਮਗਰੀ ਜਾ ਕਾ ਤਨਾ
0: ਆਪਨ ਜਸ ਆਪ ਹੀ ਸੁਨਾ
1: ਆਵਨ ਜਾਨ ਇਕ ਖੇਲ ਬਨਾਇਆ
0: ਆਗਿਆਕਾਰੀ ਕਿੰਨੀ ਮਾਇਆ
1: ਸਭ ਕੈ ਮਦ ਅਲਿਪਤੋ ਰਹੇ
0: ਜੋ ਕੁਛ ਕਹਿਣਾ ਸੋ ਆਪੇ ਕਹੇ
1: ਆਗਿਆ ਆਵੇ ਆਗਿਆ ਜਾਏ
0: ਨਾਨਕ ਜਾ ਪਾਵੇ ਤਾ ਲੈ ਸਮਾਏ
1: ਇਸ ਤੇ ਹੋਏ ਸੋ ਨਾਹੀ ਬੁਰਾ
0: ਬੁਰੇ ਕਹੋ ਕਿਨੇ ਕੁਛ ਕਰਾ
1: ਆਪ ਭਲਾ ਕੁਰਤੂ ਤਤ ਨੀਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਚ ਧਾਰੀ ਸਭ ਸਾਚ
0: ਪੋਤ ਪੋਤ ਆਪਨ ਸੰਗਰਾਜ
1: ਤਾ ਕੀ ਗਤ ਮਿਤ ਕਹੀ ਨਾ ਜਾਏ
0: ਦੂਸਰ ਹੋਏ ਤਸੋ ਜੀ ਪਾਏ
1: ਤਿਸ ਕਾ ਕੀਆ ਸਭ ਪ੍ਰਵਾਨ
0: ਪ੍ਰਸਾਦ ਨਾਨਕ ਜਾਨ
1: ਜੋ ਜਾਣੈ ਤੇ ਸਦਾ ਸੁਖ ਹੋਏ
0: ਆਪ ਮਿਲਾਏ ਲੈ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਿਵੰਤ
0: ਜੀਵਨ ਮੁਕਤ ਜਿਸ ਹਿਰਦੇ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਜਨ ਆਵਨ ਕਾ ਇਹ ਸੁਆਓ
0: ਜਨ ਕੇ ਸੰਗ ਚਿਤ ਆਵੇ।

0: ਨਮਸਕਾਰ
1: ਹੇਮ ਕੁਸਲ ਸਹਿਜ ਆਨੰਦ
0: ਸਾ ਸੰਗ ਭਜ ਪਰਮਾਨੰਦ
1: ਨਰਕ ਨਿਵਾਰ ਉਦਾਰੋ ਜੀਓ
0: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਾਵਾ ਨਰਾਇਣ ਏਕ
0: ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਿਆਲ
0: ਦੁਖ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬ੍ਰਹਮ ਬਾਰ ਬ੍ਰਹਮ
0: ਨਾਨਕ ਜੀ ਕਾ ਇਹ ਆਧਾਰ
1: ਤੁਮ ਸਲੋਕ ਸਾਧ ਕੇ ਵਚਨ
0: ਅਮਲੀਕ ਲਾਲ ਇਹ ਰਤਨ
1: ਸੰਤ ਕਮਾਵਤ ਹੋਤ ਆਧਾਰ
0: ਆਪ ਤਰੇ ਲੋਕੈ ਨਿਸਤਾਰ
1: ਸਫਲ ਜੀਵਨ ਸਫਲ ਪਾਕਾ ਸੰਗ
0: ਜਾ ਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਹਤ ਵਾਜੇ
0: ਸੁਨਸਨ ਅੰਧਕ

0: ਸੰਖੇਪ ਹਮਾਰੀ
1: ਕੀ ਉਸਤਤ ਕਰੇ ਸੰਤ
0: ਸਾਵਧਾਨ ਏਕਾਗਰ ਚੀਤ
1: ਸੁਖਣੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਵਸੇ ਸਹੋਤ ਨਿਧਾਨ
1: ਸਰਵ ਇੱਛਾ ਤਾਕੀ ਪੂਰਨ ਹੋਏ
0: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਤੇ ਊਚ ਪਾਏ ਅਸਥਾਨ
0: ਬਹਰ ਨਾ ਹੋਵੇ ਆਵਨ ਜਾਨ
1: ਤਨ ਖਾਟ ਚਲੇ ਜਨ ਸੋਏ
0: ਨਾਨਕ ਜਿਸੇ ਪ੍ਰਾਪਤ ਹੋਏ
1: ਨੀਮ ਸਾਤ ਰਿੱਧ ਨਵ ਨਿੱਧ
0: ਬੁੱਧ ਗਿਆਨ ਸਰਵ ਤਹਿ ਸਿੱਧ
1: ਵਿਦਿਆ ਤੋ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟ ਉਤਮ ਇਸਨਾਨ
1: ਹਰ ਪਦਾਰਥ ਕਮਲ ਪ੍ਰਗਾਸ
0: ਸਭ ਕੈ ਮਧ ਸਗਲ ਤੇ ਉਦਾਸ
1: ਅੰਦਰ ਚੁਸਲ ਤਤ ਕਾ ਵੇਤਾ
0: ਸਮਦਰਸੀ ਏਕ ਦ੍ਰਿਸ਼ਟੇਤਾ
1: ਭਗਤ ਇਸ ਜਨ ਕੇ ਮੁਖ ਬਣੇ
0: ਗੁਰੂ ਨਾਨਕ।

0: ਵਾਹਿਗੁਰੂ
1: ਜੀ ਕਾ ਖਾਲਸਾ ਵਾਹਿਗੁਰੂ ਜੀ।
0: ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।

ਭਗਤ ਜਨਾ ਕੈ ਮਨ ਬਿਸਰਾਮ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੀ ਸਾਧ ਸੰਗਤ, ਹੁਣ ਸਮਾਪਤੀ ਹੈ, ਹੁਣ ਦੇਗ ਵਰਤੇਗੀ ਅਤੇ ਪੀਜੇ ਦਾ ਲੰਗਰ ਕਹਿੰਦੇ ਤਿਆਰ ਹੈ। ਸੰਗਤਾਂ ਨੇ ਪੀਜਾ ਛੱਕ ਕੇ ਜਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੇਰਾ ਅੰਕ ਨਾ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਕਲਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ

ਸਮਝਾਤ ਨਾਨਕ ਨਾ ਵੈ ਬਾਜ ਸਨਾਤ ਰਾ ਗੁਜਰੀ ਮਹੱਲਾ ਚੌਥਾ ਕਰ ਕੇ ਜਾਨੂ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰ ਦਇਆ ਨਾਮ ਪ੍ਰਗਾਸ

ਰਾਸ ਰਹਾਉ ਹਰ ਜਨ ਕੇ ਵਡ ਭਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲਾਏ ਤ੍ਰਿਪਤਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨ ਪਾਇਆ ਉਨਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀ ਪਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੂਜਰੀ ਮਹੱਲਾ ਪੰਜਵਾਂ।

ਆਗਿਆ ਕਰ ਧਰਿਆ ਮੇਰੀ ਮਾਂ ਦੂਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੁਖੀ ਕਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬੰਤਾ ਕੋਈ ਨ ਕਿਸਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੀ ਮਨ ਭੁਕਰਿਆ ਉਡੇ ਉਡਿਆ ਵੈਸੈ ਕੋਸਾ ਤਿਸ ਪਾਛਾ ਬਚਰੇ ਛਰਿਆ।

ਜਾਈਐ ਤੇਰਾ ਅੰਤ ਨ ਪਾਰਾ ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਮਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਧਿਆਵੈ ਸਭ ਧਿਆਵੈ ਤੁਰਜੀ ਹਰ ਸੱਚੇ ਸਿਰ ਜਣ ਹਾਰਾ ਸਭ ਜੀਤ ਮਾਰੇ ਜੀ ਤੂੰ ਜੀਆਂ ਕਾਦਾ ਤਾਰਾ ਹਰ ਧਿਆਵੋ ਸੰਤੋਖ ਜੀ ਸਭ

ਕੀਰਤਨ ਕਾ ਪਹੁ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਦਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ।

ਪਿਆਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਤੋ ਜਛਨ ਉਪਜਾਇਓ ਆਦ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਮਤ ਕੀਓ।

ਸਿੱਖ ਸੰਘਰੋ ਦੁਰਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਬ ਸਰਣੀ ਪਰੇ ਤਿਨਕੇ ਦੁਰਟ ਦੁਖ ਤੁਰਾ ਮਰੇ ਪੁਰਖ ਜਨ ਪਗ ਪਰੇ।

ਤੇ ਰਹਾ। ਕੜਕ ਕੀਤ ਮੈਂ ਸਰਨ ਤਿਹਾਰੀ, ਆਪ ਹੱਥ ਦੈ ਲਿਓ ਬਾਰੀ। ਸਰਬ ਠੌਰ ਮੋਹ ਸਹਾਈ, ਦੁਸ਼ਟ ਦੁੱਖ ਤੇ ਲਿਓ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ। ਕਿਲ ਬਿਖ ਸਕਲ ਦੇਹ ਕੋ ਹਰਤਾ, ਦੁਸ਼ਟ ਦੁਖੀਆਂ ਕੋ ਛੈ ਕਰਤਾ। ਸ੍ਰੀ ਅਸਤੋਜੋ ਜਾ ਭਏ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਛਿਤ ਫਲ ਪਾਵੈ ਸੋਈ, ਦੁਖਨਤ ਸਹਿਬੇ ਆਪਤ ਕੋਈ ਅੜਿਲ। ਸੁਣੈ ਗੁੰਗ ਜੋ ਜਾਹੇ ਸੁਰਸ ਨ ਪਾਵਈ, ਸੁਣੈ ਮੂੜ ਚਿਤ ਲਾਇ ਚਤਰਤਾ ਆਵਈ। ਦੁਖ ਦਰਦ ਭਾਉ ਨਿਕਟਨਾ ਤਿਨ ਨਰ ਕੇ ਰਹੈ, ਹੋ ਜੋ ਜਾ ਕੀ ਏਕ ਬਾਰ ਚਾਉ ਪਈ, ਕੋ ਕਹਿ ਚਾਉ ਪਈ। ਸੰਬਤ ਸਤਰਾ ਸਹਸ ਪੁਣ ਜੈ, ਅਰਧ ਸਹਸ ਪੁਣ ਤੀਨ ਕਹੀ ਜੈ। ਭਾਦਰਵ ਸੁਧੀ ਅਸ਼ਟਮੀ ਰਵਾਰਾ, ਤੀਰਸ ਤਦਰਵ ਗ੍ਰੰਥ ਸੁਧਾਰਾ। ਇੱਕ ਸ੍ਰੀ ਚਰਿਤ੍ਰ ਉਪਖਿਆਨੇ, ਤ੍ਰਿਆ ਚਰਿਤ੍ਰੇ ਮੰਤਰੀ ਭੂਪ ਸੰਵਾਦੇ। 405 ਚਰਿਤ੍ਰ ਸਮਾਪਤ। ਮਸਤ ਸੁਭ ਮਸਤ ਆਪ।

ਸਰਬ ਕੋ ਜਾਹਿੰਦ ਹੋਰਾ ਹਰਿ ਹਰਜਨ ਦੋਈ ਏਕ ਹੈ ਬੇਬਿਚਾਰ ਕਠ ਨਾਹੀਂ ਜਲ ਤੇ ਉਪਜ ਤਰੰਗ ਜਉ ਜਲ ਹੀ ਬਿਖਰ ਸਮਾਜ ਦੋਹਰਾ

ਸ੍ਰੀ ਭਗਵਤ ਪੂਰਨ ਕੀਓ ਰਗ ਬਰ ਕਥਾ ਪ੍ਰਸੰਗ ਸਾਧ ਅਸਾਧ ਜਾਨੋ ਨਹੀਂ ਬਸ ਬਾਦ ਬੇਬਾਦ ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਦਹਿ ਜਬ ਤੇ ਤੁਮਰੇ ਤਬ ਤੇ ਕੋ ਵਾਂਗ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਹਮ ਏਕ ਨ ਜਾਣਿਓ ਸ੍ਰੀ ਅਸਪਾਨ

ਦਿਨ ਇੱਛਾ ਸਭ ਪੁਜਾਈਆਂ ਸਦਾ ਗੁਰੂ ਬਾਨੋਂ ਕੀਤਾ ਗੁਰੂ ਵੱਟੋਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣ ਹੁਣ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰਤ ਹਰੀਆਂ ਪੰਚ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ

ਗੁਰੂ ਪਿਆਰੇ ਸਾਧ ਸੰਗਤ ਜੀ ਕੀਰਤਨ ਕਰਦਿਆਂ ਜਥੇ ਪਾਸੋਂ ਬੇਨਤ ਭੁੱਲਾਂ ਹੋਈਆਂ। ਆਪ ਗੁਰੂ ਸੰਗਤ ਬਖਸ਼ਣ ਯੋਗ ਹੋ, ਆਸ ਰੱਖਦੇ ਹਾਂ ਆਪ ਭਗਤੀ ਨਜ਼ਰਅੰਦਾਜ਼ ਕਰਦੇ ਹੋ, ਬਖਸ਼ਣ ਦੀ ਕਿਰਪਾਲਤਾ ਕਰੋਗੇ ਜੀ। ਹੁਣ ਆਪ ਦੇ ਸਨਮੁੱਖ ਸਤਿਕਾਰਯੋਗ ਗੈਰੀ ਦਰਸ਼ਨ ਸਿੰਘ ਜੀ ਚੱਲ ਰਹੇ ਗੁਰੂ ਇਤਿਹਾਸ ਦੀ ਲੜੀ ਵਾਰ ਕਥਾ ਨੂੰ ਸਰਵਣ ਕਰਾਉਣਗੇ ਜੀ। ਜਿੰਨੇ ਵੀ ਸਤਸੰਗ ਸਤਿਗੁਰ ਦੇ ਪਾਵਨ ਕੋਤ ਵਿਚੜੇ ਹੋ, ਪਿਆਰ ਸਤਿਗੁਰੂ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ।

नमो चरण अरविंद। जिस मह अमृत ज्ञान है

0: ਆਸੇ ਅਧਿਕ ਦੇਖਿਆ ਤਾਂ ਅਬ ਹੈ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਗੋਸ਼ ਵਿੱਚ ਸਬਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ, ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਆਪ ਗੁਰੂ ਦਰਬਾਰ ਅੰਦਰ ਸਬਾਏ ਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਆਰਤੀ ਆਰਤਾ ਹੋਰ ਸ਼ਬਦਾਂ ਦਾ ਰਸ ਪਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਹੋ। ਸਤਿਗੁਰੂ ਰਹਿਮਤ ਕਰਨ ਜੋ ਪਾਵਨ ਸ਼ਬਦ ਆਪਾਂ ਸਰਵਣ ਕੀਤੇ ਨੇ, ਚੌਥਾ ਹੈ ਪੈਰ ਸੁਬਹ ਕਾ ਸੁਰ ਤਿਆਉ ਭਜੈ ਚਾਓ, ਤਿਨਾ ਦਰੀ ਆਵਾ ਸਿਉ ਦੋਸਤੀ ਮਾਨੇ ਮੁਖ ਸੱਚਾ ਨਾਓ, ਮਾਂਝ ਕੀ ਵਾਰ ਦਾ ਸਲੋਕ ਹੈ। ਜਦੋਂ ਵੀ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਕਰਨਾ ਹੈ, ਆਮ ਪਾਠ ਮਨਮੁੱਖ ਆਉਂਦਾ ਹੈ, ਮਨਮੁੱਖ ਮਨ ਦੇ ਮਗਰ ਲੱਗਣ ਵਾਲਾ ਜੋ ਆਪ ਹੁਦਰਾ ਮਨੁੱਖ ਹੈ, ਜਿਹਦੇ 'ਤੇ ਕੋਈ ਗੁਰੂ ਉਪਦੇਸ਼ ਦਾ ਕੋਈ ਧਰਮ ਦਾ ਅਸਰ ਨਾ ਹੋਵੇ, ਟੁੱਟਿਆ ਹੋਇਆ ਨਾਸਤਕ ਪੁਰਸ਼ ਮਨਮੁੱਖ ਬੰਦਾ, ਆਮ ਪਾਠ ਮਨਮੁੱਖ ਆਉਂਦਾ ਹੈ ਪਰ ਕਿਤੇ ਕਿਤੇ ਦੋ ਚਾਰ ਵਾਰੀ ਨੰਨੇ ਨੂੰ ਸਿਆਰੀ ਆਉਂਦੀ ਹੈ, ਜਾਂ ਵੱਖੋ ਵੱਖਰਾ ਜਿੱਥੇ ਲਿਖਿਆ ਹੋਵੇ ਉੱਥੇ ਮਨ ਅਤੇ ਮੁੱਖ ਕਰਨਾ ਦੋ ਭਾਵ ਬਣ ਜਾਂਦੇ ਨੇ ਇਹਦੇ। ਇੱਥੇ ਵੀ ਨੰਨੇ ਨੂੰ ਸਿਹਾਰੀ ਹੈ, ਜਿਨ੍ਹਾਂ ਨੇ ਗੁਰਸਿੱਖ ਸੰਗਤਾਂ ਨੇ ਸੰਥਿਆ ਕੀਤੀ ਹੋਵੇ ਉਹਨਾਂ ਨੂੰ ਧਿਆਨ ਕਰਨਾ ਚਾਹੀਦਾ। ਚੌਥਾ ਪੈਰ ਸੁਬਹ, ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਚੌਥਾ ਪੈਰ ਜਿਹੜਾ ਰਾਤ ਦਾ ਹੈ ਅੰਮ੍ਰਿਤ ਵੇਲਾ ਹੈ, 3 ਵਜੇ ਤੋਂ ਲੈ ਕੇ ਜਾਂ 2 ਵਜੇ ਤੋਂ, ਸੋ ਦਿਨ ਦੇ ਚੜ੍ਹਾਅ ਤੱਕ ਪਾਓ ਫਟਾਲੇ ਤੱਕ ਅੰਮ੍ਰਿਤ ਵੇਲਾ 3 ਤੋਂ 6 ਵਜੇ ਤੱਕ। ਚੌਥਾ ਪੈਰ ਸੁਬਹ ਕਾ ਸੁਰ ਤਿਆਓ ਭਜੈ ਚਾਓ, ਸੁਰਤ ਵਾਲੇ ਜਿਹੜੇ ਹੁੰਦੇ ਨੇ ਜਿਨ੍ਹਾਂ ਦੀ ਸੁਰਤ ਜਾਗੀ ਹੁੰਦੀ ਬਿਰਤੀ, ਮਾਇਆ ਦੇ ਮੋਹ ਗਿਆਨ ਦੇ ਹਨੇਰੇ ਵਿੱਚੋਂ ਉੱਠ ਕੇ ਗੁਰੂ ਕੀ ਬਖਸ਼ਿਸ਼ ਨਾਲ ਗੁਰੂ ਕੀ ਬਾਣੀ ਦੇ ਗਿਆਨ ਧਿਆਨ ਦੁਆਰਾ ਉਹਨਾਂ ਦੇ ਮਨ ਵਿੱਚ ਚਾਅ ਪੈਦਾ ਹੁੰਦਾ, ਉਤਸ਼ਾਹ ਪੈਦਾ ਹੁੰਦਾ ਹੈ। ਉਹ ਫਿਰ ਹੁਣ ਅੱਜ ਕੱਲ੍ਹ ਦੇ ਸਮੇਂ ਵਾਂਗ ਸਾਧਨ ਨਹੀਂ ਸਨ, ਘਰਾਂ ਵਿੱਚ ਹੀ ਸੋਹਣੇ ਬਾਥਰੂਮ, ਪਾਣੀ ਦਾ ਸੋਹਣਾ ਪ੍ਰਬੰਧ, ਤੱਤਾ ਚਾਹੀਦਾ, ਠੰਡਾ ਚਾਹੀਦਾ, ਜਿੰਨਾ ਵੀ ਜਿਸ ਹਿਸਾਬ ਨਾਲ ਵੀ ਆਪਾਂ ਸਰੀਰ ਮੰਨੇ ਇਸ਼ਨਾਨ ਕਰ ਸਕਦੇ ਹਾਂ, ਸੋ ਇਹ ਨਹੀਂ ਸਹੂਲਤਾਂ ਸਨ। ਕੋਈ ਕੋਈ ਟਾਵਾਂ ਟਾਵਾਂ ਖੂਹ ਹੁੰਦਾ ਸੀ, ਨਲਕੇ ਵੀ ਨਹੀਂ ਸਨ, ਉਦੋਂ ਵਗਦੀਆਂ ਹੋਈਆਂ ਨਦੀਆਂ ਦਰਿਆਵਾਂ ਟੋਬਿਆਂ ਤੋਂ ਤਲਾਬਾਂ ਤੋਂ ਇਸ਼ਨਾਨ ਕਰਦੇ ਸੀ ਸਾਧੂ ਲੋਕ, ਗੁਰਮੁਖ ਜਨ ਅੰਮ੍ਰਿਤ ਵੇਲੇ ਨੂੰ ਸੰਭਾਲਣ ਵਾਲੇ ਕੋਈ ਵਿਰਲੇ ਵਿਰਲੇ ਟਾਵੇਂ ਹੁੰਦੇ ਸਨ। ਸੋ ਤਿਨਾਂ ਦਰਿਆਵਾਂ ਸਿਉ ਦੋਸਤੀ, ਉਹਨਾਂ ਦੀ ਦਰਿਆਵਾਂ ਨਾਲ ਦੋਸਤੀ ਹੁੰਦੀ ਸੀ, ਗੰਢ ਹੁੰਦੀ ਸੀ, ਪ੍ਰੀਤੀ। ਦਰਿਆ ਤੋਂ ਵਗਦੇ ਹੋਏ ਜਲ ਦਾ ਧਿਆਨ ਆਉਂਦਾ ਹੀ ਉੱਠ ਕੇ ਝੱਟ ਹੀ ਉੱਥੇ ਪਹੁੰਚ ਜਾਂਦੇ ਸੀ। ਮਾਂ ਨੇ ਮੁੱਖ ਸੱਚਾ ਨਾਓ, ਮਨਮੁੱਖ ਪਾਠ ਨਹੀਂ ਕਰਨਾ, ਇੱਥੇ ਨੰਨੇ ਨੂੰ ਸਿਹਾਰੀ ਵੀ ਹੈ, ਮਾਂ ਨੇ ਮੁੱਖ ਸੱਚਾ ਨਾਓ। ਫਿਰ ਉੱਥੇ ਇਸ਼ਨਾਨ ਕਰਕੇ ਜਿਵੇਂ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਪਹੇ ਰੋਗਾ, ਕੋਟ ਬਿਗਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ, ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰਪੂਰੈ ਤੂੰ ਰਾਖਿਆ। ਸੱਚੇ ਪਾਤਸ਼ਾਹ ਜੀ ਦੀ ਫਿਰ ਨਿਤ ਨੇ ਗੁਰੂ ਕੀ ਬਾਣੀ ਦਾ ਅਭਿਆਸ, ਵਾਹਿਗੁਰੂ ਮੰਤਰ ਦਾ ਧਿਆਨ, ਉੱਥੇ ਹੀ ਮਨ ਅਤੇ ਮੁੱਖ ਦੋਵਾਂ ਨੂੰ ਜੋੜ ਕੇ ਮਨ ਕਰਕੇ ਅਤੇ ਰਸਨਾ ਕਰਕੇ ਜ਼ੁਬਾਨ ਕਰਕੇ ਸੋ ਵਾਹਿਗੁਰੂ ਦਾ ਸਿਮਰਨ ਕਰਦੇ ਸਨ। ਆਪਣਾ ਨਿਤਨੇਮ ਕਰਨਾ, ਸਿਮਰਨ ਕਰਨਾ, ਇਹ ਉਹਨਾਂ ਗੁਰਮੁਖਾਂ ਦੇ ਬਾਰੇ ਬਿਆਨ ਕੀਤਾ ਜੀਵਨ ਸੀ। ਤਿੰਨਾਂ ਦਰਿਆਵੈ ਸਿਓ ਦੋਸਤੀ ਮਨ ਮੁੱਖ ਸੱਚਾ ਨਾਓ। ਸ਼ਾਮ ਨੂੰ ਕੀਰਤਨ ਸੋਹਲੇ ਦਾ ਪਾਠ ਕਰਕੇ ਰਾਤ ਨੂੰ ਪੈਣ ਲੱਗੇ ਧਿਆਨ ਹੀ ਧਾਰਨ ਕਰਕੇ ਵੀ ਉੱਥੇ ਇਸ਼ਨਾਨ ਕਰਨਾ, ਜਾਣਾ, ਅੰਮ੍ਰਿਤ ਵੇਲਾ ਸੰਭਾਲਣਾ ਹੈ, ਬਾਣੀ ਪੜ੍ਹਨੀ ਹੈ, ਨਾਮ ਜਪਣਾ ਹੈ, ਉਹਨਾਂ ਦਾ ਬਿਆਨ ਮਹਾਰਾਜ ਜੀ ਨੇ। ਮਨਮੁੱਖ ਪਾਠ ਨਹੀਂ, ਮਨਮੁੱਖ ਤਾਂ ਨਾ ਉਹਨੂੰ ਨਹਾਉਣ ਦਾ ਫਿਕਰ ਹੁੰਦਾ ਸਵੇਰੇ ਉੱਠ ਕੇ, ਨਾ ਉਹਨੂੰ ਸਿਮਰਨ ਕਰਨ ਦਾ ਹੁੰਦਾ ਕੋਈ ਚਾਅ। ਇਸ ਕਰਕੇ ਮਾਨੇ ਮੁੱਖ ਸੱਚਾ ਨਾਉ, ਸੱਚਾ ਵਾਹਿਗੁਰੂ ਦਾ ਨਾਮ ਉਹਨਾਂ ਦੇ ਮਨ ਅਤੇ ਮੁੱਖ ਵਿੱਚ ਹੁੰਦਾ ਹੈ। ਇਹ ਬਾਣੀ ਪੜ੍ਹਦਿਆਂ ਧਿਆਨ ਸਾਨੂੰ ਰੱਖਣਾ ਪੈਂਦਾ ਹੈ ਤਾਂ ਕਿ ਅਰਥ ਸਪੱਸ਼ਟ ਹੋ ਜਾਣ। ਐਸੇ ਪਾਵਨ ਸ਼ਬਦ ਆਪਾਂ ਸਰਵਣ ਕੀਤੇ ਨੇ, ਗੁਰੂ ਪਿਆਰੀ ਸਾਧ ਸੰਗਤ ਜੀ ਜੋ ਪਾਵਨ ਸਿੱਖ ਇਤਿਹਾਸ, ਉਦਾਸੀ ਮਹਾਤਮਾ ਦੀਆਂ ਸੰਪਰਦਾਵਾਂ ਕਿਵੇਂ ਚੱਲੀਆਂ, ਬਾਬੇ ਸ੍ਰੀ ਚੰਦ ਤੋਂ ਬਾਬਾ ਗੁਰਦਿੱਤਾ ਜੀ 'ਤੇ ਬਖਸ਼ਿਸ਼ ਹੋਈ, ਉਹਨਾਂ ਨੇ ਅੱਗੇ ਚਾਰ ਧੂੰਏ ਚਲਾਏ, ਉਹਨਾਂ ਚਾਰ ਧੂੰਆਂ ਨੇ ਅੱਗੇ 6 ਬਖਸ਼ਿਸ਼ਾਂ ਹੋਰ ਸਤਿਗੁਰਾਂ ਕੀਤੀਆਂ ਸੀ, ਪਰ ਉਹਨਾਂ ਚਾਰ ਧੂੰਆਂ ਨੇ ਜਿਹੜੇ ਸਾਧੂ ਥਾਪੇ ਸੀ। ਸੋ ਬੜਾ ਭਾਰੀ ਮਹਾਨ ਪ੍ਰਚਾਰ ਅਤੇ ਪ੍ਰਸਾਰ ਹਿੰਦੁਸਤਾਨ ਵਿੱਚ ਕੀਤਾ। ਭਾਈ ਅਲਮਸਤ ਜੀ, ਭਾਈ ਗੋਂਦਾ ਜੀ, ਭਾਈ ਫੂਲ ਸ਼ਾਹ ਜੀ, ਸੋ ਇਸ ਤਰੀਕੇ ਦੇ ਨਾਲ ਭਾਈ ਬਾਲੂ ਹਸਨਾ ਜੀ, ਉਹਨਾਂ ਨੇ ਅੱਗੇ ਸਾਧੂ ਚੇਲੇ ਬਰਚੇਲੇ ਉਦਾਸੀ ਸੰਪਰਦਾਵਾਂ ਚੱਲੀਆਂ, ਬਹੁਤ ਭਾਰੀ ਗੁਰਮਤ ਦਾ ਪ੍ਰਚਾਰ ਪ੍ਰਸਾਰ ਕੀਤਾ। ਫਿਰ ਅਗਾਂਹ ਦੀ ਗਾਂ ਇਹ ਜਿਵੇਂ ਆਏ ਸਾਧੂ, ਕੁਝ ਹਿੰਦੂ ਮਹਾਤਮਾ ਦਾ ਹੌਲੀ ਹੌਲੀ ਬਦਲੇ, ਵੀ ਉਹਨਾਂ ਦਾ ਸਨਮਾਨ ਬਹੁਤ ਹੁੰਦਾ ਹੈ ਹਿੰਦੁਸਤਾਨ ਵਿੱਚ ਬਹੁਤ ਆਪ। ਜਿਹੜੇ ਗੁਸਾਈ ਲੋਕ ਨੇ ਉਹਨਾਂ ਦੇ ਉਦਾਸੀ ਸਾਧੂ, ਬ੍ਰਹਮੇ ਨੂੰ ਪੂਜਣ ਵਾਲੇ ਵੈਰਾਗੀ ਲੋਕ ਜਿਹੜੇ ਨੇ ਰਾਮਾਨੰਦ ਤੋਂ ਚੱਲੇ ਹੋਏ, ਉਹਨਾਂ ਦੇ ਧਰਮ ਦੇ ਸਾਧੂ ਈਰਖਾ ਕਰਨ ਲੱਗ ਪਏ, ਉਹਨਾਂ ਦਾ ਪ੍ਰਤਾਪ ਸਨਮਾਨ ਜ਼ਿਆਦਾ ਵੇਖ ਕੇ ਫਿਰ ਇਹਨਾਂ ਨੇ ਉਹਨਾਂ ਵਾਲਾ ਲਿਬਾਸ ਪਾ ਲਿਆ। ਹੌਲੀ ਹੌਲੀ ਜੋ ਵਰਤਦੇ ਸੀ ਘੋਣ ਮੋਣ, ਜਿਵੇਂ ਕੇਸ ਕਟਾਉਂਦੇ ਸੀ, ਤੰਬਾਕੂ ਹੁੱਕਾ ਪੀਣ ਲੱਗ ਗਏ, ਚਿਲਮਾਂ ਪੀਣ ਲੱਗ ਗਏ, ਕਈ ਜਿਹੜੇ ਸੀ ਉਹਨਾਂ ਦੀ ਸੰਗਤ ਕਰਕੇ ਪ੍ਰਭਾਵ ਪੈ ਗਿਆ, ਸੋ ਜੀਵਨ ਖਰਾਬ ਕਰ ਲਿਆ। ਕਵੀ ਜੀ ਨੇ ਜਿਵੇਂ ਦੱਸਿਆ ਹੈ, ਸੀ ਅੱਧ ਦੇ ਕਰੀਬ ਜਿਹੜੇ ਸੀ ਉਮਰ ਜ਼ਿਆਦਾ ਛੱਡ ਗਏ ਸੀ। ਐਸੀ ਹਾਲਤ ਹੋਈ ਫਿਰ ਆ ਕੇ ਬਾਅਦ ਵਿੱਚ ਕਵੀ ਜੀ ਨੇ ਇੱਥੋਂ ਤੱਕ ਪ੍ਰਸੰਗ ਆਪਾਂ ਨੂੰ ਦੱਸਿਆ, ਅੱਗੇ ਜਿਵੇਂ ਆ ਰਿਹਾ ਸਰਵਣ ਕਰਨਾ ਕਰੀਏ ਜੀ।
0: ਐਸੇ ਅਧਿਕ ਦੇਖਿਆ ਤਾਂ ਅਬ ਹੈ,
1: ਐਸੇ ਕਹਿੰਦੇ ਅਧਿਕ ਬਹੁਤ ਜ਼ਿਆਦਾ, ਅੱਧੇ ਤੋਂ ਵੱਧ ਅਜੇ ਵੀ ਕਹਿੰਦੇ ਇਹ ਜਿਹੜੇ ਉਦਾਸੀ ਸਾਧੂ ਹੈ ਨਾ, ਜਿਨ੍ਹਾਂ ਨੇ ਬਹੁਤ ਵੱਡਾ ਪ੍ਰਚਾਰ ਅਤੇ ਪ੍ਰਸਾਰ ਸੇਵਾਵਾਂ ਕੀਤੀਆਂ, ਅਜੇ ਵੀ ਦੇਖੀ ਦੇ ਮਿਲਦੇ ਹਨ।
0: ਬਿਨ ਇਨ ਵਿਸ਼ਿਆਂ ਤੇ ਜੋ ਸਭ ਹੈ,
1: ਜੋ ਇਹਨਾਂ ਕੁਰੀਤੀਆਂ ਤੋਂ ਬਿਨਾਂ ਤਿਆਰ ਬਰ ਤਿਆਰ ਕੇਸ ਦਾੜਾ ਰੱਖਦੇ ਨੇ, ਪਹਿਲਾਂ ਵਾਂਗ ਜਿੱਥੋਂ ਚੱਲੀ ਸੀ ਸੰਪਰਦਾ, ਅਤੇ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਤੰਬਾਕੂ ਆਦਿਕ ਨੇੜੇ ਨਹੀਂ ਆਉਣ ਦਿੰਦੇ, ਅਤੇ ਉਹ ਜਿਹੜੇ ਸੋ ਮਹਾਤਮਾ ਨੇ ਨਾ ਵਿੱਚ, ਜੋ ਇਹਨਾਂ ਤੋਂ ਬਿਨਾਂ ਹੈ, ਇਹਨਾਂ ਵਿਕਾਰਾਂ ਤੋਂ ਸੋਹਣੇ ਜੀਵਨ ਵਾਲੇ ਹਨ।
0: ਤਿੰਨ ਅੱਗੇ ਬੇਨਤੀ ਮਮ ਅਰ ਕੀ,
1: ਉਹਨਾਂ ਦੇ ਅੱਗੇ ਮੇਰੇ ਹਿਰਦੇ ਦੀ ਕਹਿੰਦੇ ਬੇਨਤੀ ਅਰਦਾਸ ਹੈ।
0: ਹੁਕਾ ਰੀਤ ਨਹੀਂ ਗੁਰ ਘਰ ਕੀ,
1: ਇਹ ਜਿਹੜੇ ਬਾਕੀ ਦੇ ਜਿਹੜੇ ਵਿਗੜ ਗਏ ਨੇ ਨਾ, ਤੋ ਹੁੱਕਾ ਆਦਿਕ ਪੀਣ ਲੱਗ ਗਏ ਨੇ, ਤੰਬਾਕੂ, ਅਤੇ ਇਹ ਗੁਰੂ ਘਰ ਦੀ ਰੀਤੀ ਨਹੀਂ, ਇਹ ਤੋਂ ਗੁਰੂ ਸਾਹਿਬ ਨੇ ਕੋਹਾਂ ਦੂਰ ਰਹਿਣਾ ਕਿਹਾ, ਵਰਜਿਆ ਹੈ।
0: ਤੁਮ ਹੋ ਇਸ਼ਟ ਸਿਫਟ ਜਨ ਸਾਧੂ,
1: ਤੁਸੀਂ ਤਾਂ ਇਸ਼ਟ ਪਿਆਰੇ ਸ੍ਰਿਸ਼ਟੀ ਦੇ, ਦੁਨੀਆਂ ਦੇ ਪਿਆਰੇ ਸਾਧੂ ਉਦਾਸੀ ਲੋਕ ਹੁੰਦੇ ਹੋ।
0: ਤਜੋਤ ਜਾਵਾ ਹੁੱਕੇ ਬਿਆਦੂ,
1: ਇਹ ਜਿਹੜਾ ਛੱਡ ਦਿਓ ਅਤੇ ਇਹ ਜਿਹੜੇ ਮਗਰ ਲੱਗੇ ਨੇ, ਇਹਨਾਂ ਨੂੰ ਪ੍ਰੇਰ ਕੇ ਆਪਣੀ ਲੈਣ 'ਤੇ ਲਿਆ ਕੇ, ਇਹਨਾਂ ਨੂੰ ਹੁੱਕੇ ਆਦਿਕ ਜੋ ਰੋਗ ਲੱਗਾ ਹੈ ਤੰਬਾਕੂ ਪੀਣ ਦਾ, ਹੁੱਕਾ ਪੀਣ ਦਾ, ਦੂਜਿਆਂ ਨੂੰ ਵੇਖ ਕੇ, ਸੋ ਜਿਵੇਂ ਇਹਨਾਂ ਨੇ ਉਹਨਾਂ ਵਾਲੀ ਜਿਹੜੇ ਹਿੰਦੂ ਸਾਧੂ ਨੇ ਉਹਨਾਂ ਵਾਲੀਆਂ ਰੀਤਾਂ ਧਾਰਨ ਕਰ ਲਈਆਂ, ਇਹ ਰੋਗ ਹੁੱਕੇ ਦਾ ਅਲੱਗ ਹੈ, ਛੁਡਾ ਦਿਓ।
0: ਧਰਮ ਸੰਦ ਕਾ ਤਜਨ ਉਪਾਦਿਨ,
1: ਤੇ ਸੰਤ ਦਾ ਧਰਮ ਸੁਭਾਅ ਹੁੰਦਾ ਹੈ, ਸਾਧੂ ਦਾ ਵੀ ਉਪਾਧੀਆਂ ਜਿਹੜੀਆਂ ਨੇ ਰੋਗ ਉਪਦਰਵ ਕੁਰੀਤੀਆਂ ਜਿਹੜੀਆਂ ਇਹਨਾਂ ਨੂੰ ਛੱਡਣਾ ਤੇ ਦੂਜਿਆਂ ਤੋਂ ਵੀ ਮੁਕਤ ਦੂਜਿਆਂ ਨੂੰ ਵੀ ਮੁਕਤ ਕਰਨਾ ਪ੍ਰੇਰਨਾ ਦੇ ਕੇ
0: ਭਜਨ ਜਜਨ ਕਰਨ ਵਰ ਸਾਧਨ
1: ਤੇ ਹਰ ਵੇਲੇ ਭਜਨ ਕਰਨਾ ਵਾਹਿਗੁਰੂ ਦਾ ਜਜਨ ਪੂਜਾ ਕਰਨੀ ਧਰਮ ਕਮਾਉਣਾ ਇਹ ਕਰਨੋ ਵਰ ਸਾਧਨ ਸੋਹਣੇ ਸਾਧਨ ਹੁੰਦੇ ਨੇ ਸੋਹਣੇ ਕੰਮ ਹੁੰਦੇ ਨੇ ਸਾਧੂਆਂ ਦੇ ਸਾਧਨਾ ਕਰਨ ਸਾਧਨਾ ਕਰਨੀ ਸੇਵਾ ਸਿਮਰਨ ਕਰਨਾ ਆਦਿਕ
0: ਇਹ ਵੀ ਹਮ ਪ੍ਰਸੰਗ ਤੈ ਭਾਖਾ
1: ਇਹ ਕਹਿੰਦੇ ਅਸੀਂ ਹਮ ਪ੍ਰਸੰਗ ਉੱਥੇ ਇਹ ਵੀ ਅਸੀਂ ਕਿਹਾ ਹੈ ਇਸ ਕਰਕੇ
0: ਨਹ ਉਪਦੇਸ਼ ਬੇਸ ਅਭਿਲਖ
1: ਤੇ ਇਸ ਕਰਕੇ ਸਾਨੂੰ ਕੋਈ ਉਪਦੇਸ਼ ਦੇਣ ਦੀ ਇਸ ਸਾਧੂ ਉਦਾਸੀ ਸੰਪਰਦਾ ਨੂੰ ਕੋਈ ਅਭਿਲਾਸ਼ਾ ਇੱਛਾ ਨਹੀਂ ਸੀ ਵੀ ਅਸੀਂ ਆਪਣੀ ਮੱਤ ਦੇਈਏ ਪਰ ਕੁਰੀਤੀਆਂ ਵੇਖ ਕੇ ਅਸੀਂ ਬੇਨਤੀ ਕੀਤੀ ਹੈ ਜਿਹੜੇ ਸ੍ਰੇਸ਼ਟ ਸਾਧੂ ਨੇ ਤਿਆਰ ਪਰ ਤਿਆਰ ਉਹਨਾਂ ਨੂੰ ਇਹਨਾਂ ਨੂੰ ਪ੍ਰੇਰਨਾ ਦੇ ਕੇ ਛਡਾਓ ਇਹਨਾਂ ਕਰਮਾਂ ਤੋਂ ਲੈਣ ਤੇ ਲੈ ਕੇ ਆਵੋ
0: ਪੰਥਨ ਕੀ ਹਮ ਰੀਤ ਦਿਖਾਈ
1: ਅਸੀਂ ਪੰਥਾਂ ਦੀ ਜੋ ਇਹ ਉਦਾਸੀ ਪੰਥ ਕਿਵੇਂ ਚੱਲੇ ਕਿਵੇਂ ਬਦਲਾਅ ਆਇਆ ਅਗਾਹ ਦੀਆਂ ਕੁਝ ਰੀਤੀ ਮਰਿਆਦਾ ਜਿਹੜੀ ਹੈ ਉਹ ਅਸੀਂ ਕੇਵਲ ਪੰਥਾਂ ਦੀ ਗੁਰੂ ਕੇ ਸਾਜੇ ਨਿਵਾਜੇ ਹੋਏ ਪੰਥਾਂ ਦੀ ਇਹ ਮਰਿਆਦਾ ਹੀ ਤੁਹਾਨੂੰ ਦਿਖਾਈ ਹੈ ਦੱਸੀ ਹੈ ਕੋਈ ਉਪਦੇਸ਼ ਨਹੀਂ ਦਿੱਤਾ ਹੈ
0: ਬਦਲ ਸਦਲ ਹੋਵਤ ਜੋ ਆਈ
1: ਜੋ ਬਦਲ ਸਦਲ ਸੋ ਉਤਰਾ ਚੜ੍ਹਾਅ ਆਏ ਨੇ ਜੋ ਬਦਲਾਅ ਆਏ ਨੇ ਹੁੰਦੇ ਆਏ ਨੇ ਉਹਨਾਂ ਮੁਤਾਬਕ ਬੇਨਤੀ ਕੀਤੀ ਹੈ ਕਿ ਪਹਿਲਾਂ ਨਾਲੋਂ ਬਦਲਾਅ ਨਾ ਕਰੋ ਜੋ ਪਹਿਲੇ ਅਸੂਲ ਸੀ ਉਦਾਸੀ ਮਹਾਤਮਾ ਦੇ ਸ਼ੁਰੂਆਤ ਦੇ ਉਹ ਹੀ ਰੱਖਣਾ ਕਰੋ
0: ਦੋਹਰਾ ਭੇਖ ਉਦਾਸੀ ਪੰਥ ਕਾ
1: ਜੋ ਉਦਾਸੀ ਪੰਥ ਦਾ ਇਹ ਜੋ ਸਿੱਖਾਂ ਦਾ ਇੱਕ ਅੰਗ ਸੀ ਇਹਦਾ ਜੋ ਲਿਬਾਸ ਹੈ ਸੀ
0: ਕਹਿਓ ਤਰੀਕਾ ਸਾਰ
1: ਸਾਰਾ ਉਹਦਾ ਤਰੀਕਾ ਸਾਰਾ ਸ਼ੁਰੂ ਤੋਂ ਲੈ ਕੇ ਕਿਵੇਂ ਬਣਿਆ ਕੀ ਸੀ ਸਾਰਾ ਕਹਿੰਦੇ ਇਸ ਪ੍ਰਸੰਗ ਵਿੱਚ ਕਹਿਣਾ ਕੀਤਾ ਹੈ
0: ਜੋ ਪਹਿਲੇ ਥਾ ਫਿਰ ਪਇਓ
1: ਜੋ ਪਹਿਲਾਂ ਸੀ ਸ਼ੁਰੂਆਤ ਦੇ ਵਿੱਚ ਅਤੇ ਬਾਅਦ ਵਿੱਚ ਬਦਲਿਆ ਗਿਆ ਜੋ ਇਸ ਤਰੀਕੇ ਨਾਲ ਜੋ ਉਹਨਾਂ ਦੇ ਗੁਸਾਈ ਲੋਕ ਸੀ ਉਹਨਾਂ ਦੀ ਸੰਗਤ ਕਰਕੇ
0: ਜੋ ਅਬ ਹੈ ਪ੍ਰਚਾਰ
1: ਜੋ ਹੁਣ ਪ੍ਰਚਲਿਤ ਹੈ ਉਦਾਸੀ ਸਾਧੂਆਂ ਦਾ ਭੇਖ ਲਿਬਾਸ
0: ਚਾਰੋਂ ਧੂੰਏ ਕੇ ਪਏ
1: ਚਾਰ ਜਿਹੜੇ ਧੂੰਏ ਬਾਬਾ ਗੁਰਦਿੱਤਾ ਜੀ ਨੇ ਸਾਜੇ ਸੀ ਉਹਨਾਂ ਦੇ ਜੋ ਅੱਗੇ ਹੋਏ ਨੇ
0: ਸਾਧ ਉਦਾਸੀ ਜੈਸ
1: ਜਿਸ ਤਰ੍ਹਾਂ ਉਦਾਸੀ ਸਾਧੂ ਉਹਨਾਂ ਤੋਂ ਅੱਗੇ ਚੱਲੇ ਗਾਂ ਦੀ ਗਾਂ ਪੀੜ੍ਹੀ ਦਰ ਪੀੜ੍ਹੀ ਸੋ ਫੈਲੇ ਹਨ
0: ਕਥਾ ਜਥਾਰਤ ਸਭ ਕਹੀ
1: ਸਾਰਿਆਂ ਦੀ ਜਿਹੜੀ ਜਥਾਰਥ ਜਿਸ ਤਰ੍ਹਾਂ ਦੀ ਸੱਚੀ ਅਤੇ ਸੁੱਚੀ ਕਥਾ ਮੈਨੂੰ ਮਿਲੀ ਉਹ ਮੈਂ ਸਾਰੀ ਇਸ ਪ੍ਰਸੰਗ ਵਿੱਚ ਦੱਸੀ ਹੈ
0: ਯਹ ਹਮ ਤਿਨ ਕੀ ਤੈਸ
1: ਅਸੀਂ ਉਹਨਾਂ ਦੀ ਉਸੇ ਤਰ੍ਹਾਂ ਹੀ ਕੋਲੋਂ ਕੁਝ ਨਹੀਂ ਲਿਖਿਆ ਬਣਾ ਕੇ ਆਪਣੇ ਕੋਲੋਂ ਗਿਆਨੀ ਗਿਆਨ ਸਿੰਘ ਜੀ ਫੁਰਮਾ ਰਹੇ ਨੇ ਲਿਖ ਰਹੇ ਨੇ ਵੀ ਉਸੇ ਤਰ੍ਹਾਂ ਹੀ ਅਸੀਂ ਇੰਨ ਬਿੰਨ ਬਿਆਨ ਕੀਤੀ ਹੈ
0: ਬਖਸ਼ ਭਗਤ ਭਗਵਾਨ ਕੇ ਇੱਕ ਦੋਹਰਾ ਪੇ ਉਦਾਸੀ ਸਾਧ ਜਿਉ
1: ਸੋ ਫਿਰ ਸਾਧ ਸੰਗ ਜੀ ਇੱਕ ਤੋਂ ਭਾਵ ਪਹਿਲੀ ਇੱਕ ਨਹੀਂ ਇਹਨੂੰ ਪੜ੍ਹਨਾ ਜੇ ਪੜ੍ਹਨਾ ਤਾਂ ਪਹਿਲੀ ਪੜ੍ਹਨਾ ਬਖਸ਼ ਭਗਤ ਭਗਵਾਨ ਕੇ ਪਹਿਲੀ ਸਭ ਤੋਂ ਪਹਿਲੇ ਵਾਰ ਪਹਿਲੇ ਜੋ ਸੀ ਭਗਵਾਨ ਕੇ ਪਹਿਲੇ ਇਉਂ ਪੜ੍ਹ ਸਕਦੇ ਹਾਂ ਕਿ ਮੂਹਰੇ ਆ ਗਿਆ ਬਹੁ ਬਚਨ ਹੈ ਪਹਿਲੀ ਭਾਵ ਛੇ ਬਖਸ਼ਿਸ਼ਾਂ ਕੀਤੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਚਾਰ ਧੂੰਏ ਸੀ ਬਾਬਾ ਗੁਰੂ ਤੋਂ ਇਹ ਦਸ ਉਦਾਸੀ ਮੁੱਖ ਮੰਨੇ ਗਏ ਨੇ ਬੜੇ ਸਨਮਾਨਯੋਗ ਦਸ ਸਾਧੂ ਉਦਾਸੀ ਸੰਪਰਦਾਵਾਂ ਦੇ ਹੁਣ ਛੇ ਬਖਸ਼ਿਸ਼ਾਂ ਜਿਹੜੀਆਂ ਬਖਸ਼ਿਸ਼ਾਂ ਉਹਨਾਂ ਦਾ ਬਿਆਨ ਕਿਉਂਕਿ ਉਦਾਸੀ ਮਹਾਤਮਾ ਹੀ ਹੋਏ ਨੇ ਇਹਨਾਂ ਵਿੱਚ ਇਹਨਾਂ ਦੇ ਮੁਖੀਏ ਵੀ ਜਿਨ੍ਹਾਂ ਨੇ ਬਹੁਤ ਭਾਰੀ ਪ੍ਰਚਾਰ ਅਤੇ ਪ੍ਰਸਾਰ ਗੁਰਮਤਿ ਦਾ ਕੀਤਾ ਹੈ ਸਾਰੇ ਹਿੰਦੁਸਤਾਨ ਭਰ ਵਿੱਚ ਕਾਬਲ ਕੰਧਾਰ ਤੱਕ ਜਿਵੇਂ ਪਹਿਲੇ ਭਗਤ ਭਗਵਾਨ ਕੇ ਜਿਹੜੀ ਬਖਸ਼ਿਸ਼ ਹੋਏ ਨੇ ਉਦਾਸੀ ਦੋਹਰਾ ਪਏ ਉਦਾਸੀ ਸਾਧ ਜਿਉਂ ਜਿਵੇਂ ਉਹ ਉਦਾਸੀ ਸਾਧੂ ਹੋਏ ਹਨ
0: ਬਖਸ਼ਾਂ ਕੇ ਜਗ ਔਰ
1: ਤੇ ਬਖਸ਼ਾਂ ਲੈ ਕੇ ਜਗ ਦੇ ਵਿੱਚ ਹੋਰ ਉਹਨਾਂ ਤੋਂ ਅੱਗੇ ਜਿਵੇਂ ਫੈਲੇ ਨੇ।
0: ਅਬ ਗਾਥਾ ਤਨ ਕੀ ਸੁਣੋ,
1: ਹੁਣ ਸਾਧ ਸੰਗਤ ਜੀ ਉਹਨਾਂ ਦੀ ਕਥਾ ਜਿਹੜੀ ਹੈ ਕਹਾਣੀ ਸਾਰੀ ਸੁਣਨਾ ਕਰੋ।
0: ਕਹਿ ਹੋ ਸਭ ਬਿਦ ਗੌਰ,
1: ਗੌਰ ਬਹੁਤ ਸੋਹਣੇ ਤਰੀਕੇ ਨਾਲ ਧਿਆਨ ਨਾਲ ਖਿਆਲ ਨਾਲ ਸਾਰੇ ਤਰੀਕਿਆਂ ਨਾਲ ਮੈਂ ਕਹਿੰਦਾ ਹਾਂ ਅੱਗੇ।
0: ਚਉ ਪਈ ਏਕ ਭਗਤ ਗਿਰ ਸਾਧ ਗਸਾਈ,
1: ਇੱਕ ਭਗਤ ਸੀ ਭਗਤ ਗਿਰ, ਭਗਤ ਗਿਰੀ ਜੀ ਜੋ ਸਾਧੂ ਸੀ ਗੁਸਾਈ ਮਤ ਦਾ, ਵੈਰਾਗੀ ਮਤ ਦਾ, ਹਿੰਦੂ ਮਤ ਦਾ।
0: ਲੈ ਜ ਮਾਤ ਨਿਜ ਸੰਗ ਮਹਾਈ,
1: ਇਹ ਆਪਣੇ ਨਾਲ ਬਹੁਤ ਭਾਰੀ ਮੰਡਲੀ ਲੈ ਕੇ ਸਾਧੂਆਂ ਦੀ ਫਿਰਦਾ ਹੁੰਦਾ ਸੀ, ਆਪ ਮੁਖੀ ਸੀ ਤੇ ਆਪਣੀ ਜਮਾਤ ਸਾਰੀ ਮੰਡਲੀ ਲੈ ਕੇ
0: ਲਾਜ ਦੇਵੀ ਕੇ ਦਰਸ਼ਨ।
1: ਇਹਦੇ ਮਨ ਵਿੱਚ ਆਇਆ ਇੱਕ ਵਾਰ ਪੂਰਬ ਵਿੱਚ ਬੈਠੇ ਦਾ ਵੀ ਜਿਹੜੀ ਪੱਛਮ ਵਿੱਚ ਉੱਤਰ ਅਤੇ ਪੱਛਮ ਦੇ ਵਿਚਕਾਰ ਹਿੰਗਲਾ ਪਹਾੜ 'ਤੇ, ਹਿੰਗਲਾ ਪਹਾੜ ਦੇ ਸਿਰੇ 'ਤੇ ਇੱਕ ਦੇਵੀ ਦਾ ਮੰਦਰ ਆ, ਪਾਲੂ ਇੱਥੇ ਲਿਖਿਆ ਇਹਨਾਂ ਵੀ ਡਿੱਗਾ ਸੀ ਦੇਵੀ ਦਾ, ਅਤੇ ਉਹ ਹਿੰਗਲਾ ਹਿੰਗੁਲਾਜ ਜਿਹੜੀ ਹਿੰਗੁਲਾ ਦੇਵੀ ਬਾਈ ਦੀ ਉਹਦੇ ਦਰਸ਼ਨ ਮੇਲਾ ਕਰਨ ਵਾਸਤੇ ਜੋ ਸਾਧੂ ਸੀ ਗੁਸਾਈ ਭੇਖ ਦਾ ਮੁਖੀ
0: ਕਰਨ ਚੱਲਿਆ ਥਾ ਧਰ ਮਨ ਹਰਸਨ,
1: ਮਨ ਵਿੱਚ ਬੜੀ ਖੁਸ਼ੀ ਧਾਰ ਕੇ ਅਤੇ ਉਹਦਾ ਦਰਸ਼ਨ ਕਰਨ ਵਾਸਤੇ ਪੰਜਾਬ ਇੱਧਰ ਰਾਵੀ ਵੱਲ ਨੂੰ ਆਇਆ, ਦੇਰਾ ਬਾਬਾ ਨਾਨਕ ਵੱਲ ਨੂੰ।
0: ਜਬ ਦੇਹਰੇ ਨਾਨਕ ਢਿੱਗ ਗਏ,
1: ਜਦੋਂ ਇਹ ਲੰਘਦਾ ਹੋਇਆ ਪੰਜਾਬ ਨੂੰ ਬਿਆਸ ਰਾਵੀ, ਅਤੇ ਰਾਵੀ ਦੇ ਕੋਲ ਦੇਰਾ ਬਾਬਾ ਨਾਨਕ ਜੋ ਸਤਿਗੁਰਾਂ ਦਾ ਸੁਥਾਨ ਸੀ ਉੱਥੇ ਨੇ ਆਉਣਾ ਕੀਤਾ।
0: ਮਨ ਮੈਂ ਐਸ ਵਿਚਾਰ ਤੇ ਪਇਓ,
1: ਉਧਰ ਪਹਾੜਾਂ ਵਿੱਚ ਜਾਂਦੇ ਨੇ ਤੇ ਮਨ ਵਿੱਚ ਇਸ ਤਰ੍ਹਾਂ ਇਹਨੇ ਸੰਕਲਪ ਕੀਤਾ, ਵਿਚਾਰ ਕੀਤੀ, ਫੁਰਨਾ ਕੀਤਾ ਹੈ।
0: ਗੁਰ ਨਾਨਕ ਇਸੇ ਦੇਸ਼ ਮਜਾਰੇ,
1: ਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਜੋ ਇਸੇ ਦੇਸ਼ ਵਿੱਚ ਇਸੇ ਥਾਂ ਤੇ
0: ਪ੍ਰਗਟ ਭਏ ਫਕੀਰ ਉਦਾਰੇ,
1: ਬਹੁਤ ਵੱਡੇ ਉਦਾਰੇ ਸ਼੍ਰੋਮਣੀ ਫਕੀਰ ਸਾਧੂ ਪ੍ਰਗਟ ਹੋਏ ਹਨ।
0: ਤਿੰਨ ਕੀ ਸੰਤਤ ਹੈ ਇਸ ਠੌਰੇ,
1: ਤੇ ਮੈਨੂੰ ਪਤਾ ਲੱਗਾ ਮਨ ਵਿੱਚ ਕਿਉਂਕਿ ਪਤਾ ਸੀ ਇਹਨੂੰ ਉਹਨਾਂ ਦੀ ਸੰਤਤ ਉਹਨਾਂ ਦੀ ਔਲਾਦ ਜਿਹੜੀ ਸੰਤਾਨ ਇਸ ਥਾਂ 'ਤੇ ਡੇਰਾ ਬਾਬਾ ਨਾਨਕ, ਕਿਉਂਕਿ ਲੋਕ ਉੱਥੇ ਆਉਂਦੇ ਹੀ ਸ਼ਰਧਾ ਨਾਲ ਉੱਥੇ ਰਹਿੰਦੇ ਰਹੇ ਨੇ ਬਾਬਾ ਜੀ। ਸੋ ਬਾਬਾ ਲਖਮੀ ਦਾਸ ਜੀ, ਫਿਰ ਉਹਨਾਂ ਦੇ ਪੋਤੇ ਬਾਬਾ ਧਰਮ ਚੰਦ ਜੀ। ਤੋ ਇਸ ਤਰੀਕੇ ਨਾਲ ਇਹਨੇ ਸੁਣਿਆ, ਇਹਨੂੰ ਪਤਾ ਵੀ ਉਹਨਾਂ ਦੀ ਸੰਤਾਨ ਹੈ ਇਹ ਥਾਂ 'ਤੇ ਰਹਿੰਦੀ ਹੈ।
0: ਚਾਹੀਏ ਲਈ ਪ੍ਰੀਖਿਆ ਗੌਰ,
1: ਚਾਹੀਦਾ ਉਹਨਾਂ ਦੀ ਜਾ ਕੇ ਉਹਨਾਂ ਨੂੰ ਪਰਖੀਏ ਵੀ ਉਹਨਾਂ ਵਿੱਚ ਵੀ ਕੋਈ ਸ਼ਕਤੀ ਭਗਤੀ ਹੈ, ਅਤੇ ਸਾਨੂੰ ਉਹਨਾਂ ਦੀ ਗੌਰ ਤਲ ਪ੍ਰੀਖਿਆ ਪਰਖ ਕਰਨੀ ਚਾਹੀਦੀ ਹੈ।
0: ਇਹ ਮਨ ਧਰ ਬਹੁ ਪਰ ਡਿੱਗ ਆਇਓ,
1: ਇਹ ਮਨ ਵਿੱਚ ਸੋਚ ਕੇ ਇਸ ਤਰ੍ਹਾਂ ਦੇ ਸੰਕਲਪ ਕਰਕੇ, ਅਤੇ ਇਹ ਦੇਰਾ ਬਾਬਾ ਨਾਨਕ ਉਸ ਨਗਰ ਦੇ ਕੋਲ ਪਹੁੰਚਾ ਆਪਣੀ ਮੰਡਲੀ ਸਮੇਤ।
0: ਡੇਰਾ ਬਾਹਰ ਪੁਰ ਤੈ ਲਾਇਓ,
1: ਨਗਰ ਤੋਂ ਬਾਹਰ ਬਾਹਰ ਇਹਨੇ ਡੇਰਾ ਲਾ ਲਿਆ, ਆਪਣਾ ਟਿਕਾਣਾ ਕੀਤਾ ਹੈ।
0: ਧਰਮ ਚੰਦ ਤਬ ਥਾ ਬਖਿਆਤੀ,
1: ਉਸ ਵੇਲੇ ਬਾਬਾ ਲਖਮੀ ਦਾਸ ਜੀ ਤਾਂ ਚੜ੍ਹਾਈ ਕਰ ਗਏ ਸੀ ਅਤੇ ਉਹਨਾਂ ਦੇ ਪੁੱਤਰ ਅੱਗੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪੋਤਰੇ ਧਰਮ ਚੰਦ ਜੀ ਸਨ ਉਸ ਵੇਲੇ ਉੱਥੇ ਸੇਵਾ ਕਰਦੇ।
0: ਪਰ ਮੈਂ ਗੁਰੂ ਨਾਨਕ ਕਾ ਨਾਤੀ,
1: ਅਤੇ ਉਹ ਸ਼ਹਿਰ ਦੇ ਵਿੱਚ ਡੇਰਾ ਬਾਬਾ ਨਾਨਕ ਗੁਰੂ ਨਾਨਕ ਸਾਹਿਬ ਦੇ ਜੋ ਪੋਤਰੇ ਸਨ ਅੰਸ਼ ਬੰਸ਼ ਇਹ ਉੱਥੇ ਰਹਿ ਰਹੇ ਸਨ।
0: ਦਿਸਨੇ ਸੁਣ ਸਾਧੂ ਬਹੁ ਆਏ,
1: ਜਦੋਂ ਉਹਨਾਂ ਨੇ ਸੁਣਿਆ ਤਾਂ ਬਹੁਤ ਜ਼ਿਆਦਾ ਵੀ ਸਾਧੂ ਮਹਾਤਮਾ ਆਏ ਨੇ, ਤਾਂ ਬਾਬਾ ਧਰਮ ਚੰਦ ਜੀ ਨੇ
0: ਬਹੁ ਬਿਧ ਭੋਜਨ ਤਿਆਰ ਕਰਾਏ,
1: ਬਹੁਤ ਤਰੀਕਿਆਂ ਦੇ ਸੋਹਣੇ ਖਟਪਟੇ ਮਿੱਠੇ ਕੌੜੇ ਕਸੈਲੇ ਭੋਜਨ ਜਿਹੜੇ ਸੀ ਨਾ ਉਹ ਤਿਆਰ ਕਰਵਾਏ ਆਪਣੇ ਸਥਾਨ ਤੇ ਡੇਰੇ ਵਿੱਚ ਲੰਗਰ ਚੋਂ।
0: ਸੰਤਨ ਕੀ ਪੰਗਤ ਲਗਵਾਈ,
1: ਤੇ ਉਹ ਭੋਜਨ ਆਪਣੇ ਸੇਵਾਦਾਰ ਭੇਜ ਕੇ ਆਪ ਗਏ ਨਾਲੇ। ਬਾਰ ਬਾਰ ਜਦੋਂ ਪਤਾ ਲੱਗਾ ਨਗਰ ਦੇ ਵੀ ਸਾਧੂਆਂ ਦੀ ਮੰਡਲੀ ਆਈ ਸੀ, ਕੋਈ ਦਾਸੀ ਸਾਧੂ ਨੇ ਉੱਥੇ ਉਹਨਾਂ ਨੂੰ ਕਿਹਾ ਵੀ ਭਾਈ ਭੋਜਨ ਛਕੋ, ਬਣ ਕੇ ਆਇਆ ਡੇਰਿਓਂ, ਅਤੇ ਉਹਨਾਂ ਦੀਆਂ ਪੰਗਤੀਆਂ ਲਵਾ ਲਈਆਂ, ਇਹਨਾਂ ਦੇ ਸੇਵਕਾਂ ਨੇ ਜਾ ਕੇ ਵਰਤਾਵਿਆਂ ਨੇ ਉੱਥੇ ਭੋਜਨ ਰੱਖ ਕੇ
0: ਲੱਗੇ ਪਰੋਸਨ ਜਬ ਮੁੱਦ ਪਾਈ,
1: ਜਦੋਂ ਬੜੇ ਆਨੰਦ ਨਾਲ ਉਹ ਸਾਧੂ ਬਹਿ ਗਏ ਸਾਰੇ ਪੰਗਤੀਆਂ ਲਾ ਕੇ, ਅਤੇ ਬੜੇ ਆਨੰਦ ਨਾਲ ਇਹ ਵਰਤਾਉਣ ਲੱਗੇ ਸਾਰਿਆਂ ਨੂੰ ਭੋਜਨ ਥਾਲਾਂ ਵਿੱਚ ਪਾ ਕੇ।
0: ਤਬੈ ਭਗਤ ਗਿਰ ਬਚਨ ਉਚਾਰਾ।
1: ਤਦੋਂ ਭਗਤ ਗਿਰੀ ਜੀ ਜਿਹੜਾ ਇਹਨਾਂ ਦਾ ਵੱਡਾ ਗੁਸਾਈ ਸੀ ਨਾ, ਉਹਨੇ ਉਸ ਵੇਲੇ ਬੋਲ ਉੱਠਿਆ, ਕਹਿਣ ਲੱਗਾ,
0: ਪ੍ਰਥਮੈ ਪਾਤਰ ਭਰੋ ਹਮਾਰਾ।
1: ਕਹਿਣ ਲੱਗਾ ਵੀ ਨਾ ਨਾ ਨਾ, ਇਸ ਤਰ੍ਹਾਂ ਭੋਜਨ ਨਾ ਵਰਤਾਇਓ, ਕਿਸੇ ਸਾਧੂ ਨੂੰ ਨਾ ਲੰਗਰ ਵਰਤਾਇਓ ਉਸ ਤੋਂ ਪਹਿਲਾਂ ਕਿ ਕਿਸੇ ਮੇਰੇ ਨਾਲ ਦੇ ਸਾਧੂ ਦੀ ਥਾਲੀ ਵਿੱਚ ਕੁਝ ਪਾਵੋ। ਮੇਰੀ ਆ ਜਿਹੜੀ ਚਿੱਪੀ ਹੈ ਨਾ, ਕਮੰਡਲ ਆ, ਗੋਲ ਜਿਹੀ ਚਿੱਪੀ ਹੁੰਦੀ ਹੈ ਜੋਗੀਆਂ ਕੋਲ, ਜਿਹੜੀ ਉਦਾਸੀਆਂ ਕੋਲ। ਪਹਿਲਾਂ ਕਹਿੰਦਾ ਮੇਰਾ ਜਿਹੜਾ ਪਾਤਰ ਹੈ, ਭਾਂਡਾ ਹੈ, ਚਿੱਪੀ ਭਰੋ ਭੋਜਨ ਨਾਲ ਜਿਹੜਾ ਤੁਸੀਂ ਵਰਤਾ ਰਹੇ ਹੈ। ਸਭ ਤੋਂ ਪਹਿਲਾਂ ਮੇਰੀ ਇਹ ਸ਼ਰਤ।
0: ਫਿਰ ਪਰੋਸਿਓ ਸੰਗਤ ਮਾਹੀ।
1: ਫਿਰ ਮੇਰੇ ਨਾਲ ਦੀ ਸੰਗਤ ਨੂੰ, ਮੰਡਲੀ ਨੂੰ ਇਹ ਭੋਜਨ ਵਰਤਾਇਓ, ਨਹੀਂ ਤੇ ਉਹਨਾਂ ਚਿਰ ਸ਼ੁਰੂ ਨਹੀਂ ਕਰਨਾ ਸੀ, ਨਹੀਂ ਛਕਣਾ ਕਿਸੇ ਨੇ।
0: ਯੋਗ ਹੈ ਚਿੱਪੀ ਆਗੇ ਡਾਹੀ।
1: ਇਉਂ ਕਹਿ ਕੇ ਉਹਨੇ ਸਾਰੇ ਸਾਧੂ ਵੀ ਵੇਖ ਕੇ ਹੈਰਾਨ ਜੇ ਹੋ ਗਏ, ਅਤੇ ਆਪਣੀ ਚਿੱਪੀ ਜਿਹੜੀ ਸੀ ਉਹ ਵਰਤਾਵਿਆਂ ਦੇ ਅੱਗੇ ਜਿਹੜੇ ਵਰਤਾ ਰਹੇ ਸੀ ਸੇਵਕ ਬਾਬਾ ਲਖਮੀ ਚੰਦ ਜੀ ਦੇ, ਸੋ ਬਾਬਾ ਧਰਮ ਚੰਦ ਜੀ ਦੇ ਭੇਜੇ ਹੋਏ ਲੰਗਰ ਦੇ ਕੇ, ਅਤੇ ਆਪਣੀ ਚਿੱਪੀ ਉਹਨਾਂ ਦੇ ਅੱਗੇ ਕਰ ਦਿੱਤੀ ਵੀ ਪਹਿਲਾਂ ਇਹਨੂੰ ਭਰ ਕੇ ਦਿਖਾਓ, ਪਹਿਲਾਂ ਮੈਨੂੰ ਤ੍ਰਿਪਤ ਕਰੋ।
0: ਮਨ ਬਚਨ ਪਰੋਸਣ ਵਾਲੇ।
1: ਇਹ ਬਚਨ ਮੰਨ ਕੇ ਉਹਨਾਂ ਦਾ ਅਤੇ ਪਰੋਸਣ ਵਾਲੇ ਉਹਨਾਂ ਗੁਰਸਿੱਖਾਂ ਨੇ ਉਸੇ ਵੇਲੇ
0: ਭੋਜਨ ਚਿੱਪੀ ਮੈਂ ਬਹੁਤ ਡਾਰੇ।
1: ਉਹ ਚਿੱਪੀ ਦੇ ਵਿੱਚ ਭੋਜਨ ਕੜਛੇ ਭਰ ਭਰ ਕੇ ਪਾਉਣ ਲੱਗ ਪਏ, ਬਹੁਤ ਜ਼ਿਆਦਾ ਭੋਜਨ ਜਿਹੜਾ ਉਹਨਾਂ ਕੋਲ ਭਾਂਡਿਆਂ 'ਚੋਂ ਵੀ ਮੁੱਕਣ ਲੱਗ ਪਿਆ।
0: ਕਈ ਥਾਲ ਪੰਚਾਮ੍ਰਿਤ ਕੇਰੇ।
1: ਕਈ ਥਾਲ ਭਰੇ ਤਾਂ ਉਹ ਛੋਟੀ ਜਿਹੀ ਚਿੱਪੀ ਹੁੰਦੀ ਹੈ, ਸਵਾਦ ਸਵਾਦ ਜੀ ਕਿਟਲੀ ਜੀ ਵਰਗੀ, ਅਤੇ ਕੇਤਲੀ ਜੀ ਵਰਗੀ, ਉਹ ਉਦੋਂ ਵੀ ਛੋਟੀ ਹੁੰਦੀ ਹੈ ਜਿਹੜੀ ਕਿਟਲੀਆਂ ਜਿਹੀਆਂ ਪੁਰਾਣੇ ਸਮੇਂ 'ਚ ਹੁੰਦੀਆਂ, ਵੱਡੀ ਕੀ ਹੁੰਦੀ ਹੈ। ਅਤੇ ਕਈ ਥਾਲ ਤਾਂ ਕੜਾਹ ਪ੍ਰਸ਼ਾਦ ਜਿਹੜਾ ਬਣਾ ਕੇ ਲਿਆਏ ਨੇ ਉਹ ਹੀ ਪੈ ਗਏ ਉਹਦੇ ਵਿੱਚ, ਪਰ ਉਹ ਖਾਲੀ ਦੀ ਖਾਲੀ ਨਜ਼ਰ ਆਉਂਦੀ ਹੈ।

0: ਜਬ ਹੀ
1: ਜਦੋਂ ਉਹ ਸਾਧੂ ਦੀ ਚਿੱਪੀ ਭਰੀ ਨੀ, ਉਹ ਖਾਲੀ ਦੀ ਖਾਲੀ ਹੈ, ਸਿੱਧੀ ਸਿੱਧੀ ਇਹਨੇ ਵਰਤਾ ਦਿੱਤੀ।
0: ਧਰਮ ਚੰਦ ਇਹ ਸੁਣ ਕਰ ਤਬ ਹੀ
1: ਸੇਵਕ ਜਿਹੜੇ ਕੁਝ ਵਰਤਾਵੇ ਉਹ ਦੌੜ ਕੇ ਗਏ ਬਾਬੇ ਧਰਮ ਚੰਦ ਕੋਲ, ਕਹਿਣ ਲੱਗੇ ਮਹਾਤਮਾ ਜੀ ਉੱਥੇ ਆਹ ਗੱਲ ਹੋ ਗਈ। ਉਹ ਸਾਧੂ ਨੂੰ ਜਦੋਂ ਅਸੀਂ ਵਰਤਾਉਣ ਲੱਗੇ ਉਹਨਾਂ ਸਾਨੂੰ ਰੋਕ ਦਿੱਤਾ, ਪੰਗਤੀ ਲੱਗੀ। ਉਹਨਾਂ ਕਿਹਾ ਪਹਿਲਾਂ ਮੇਰੀ ਜਿਹੜੀ ਚਿੱਪੀ ਭਰੋ, ਜੇ ਭਰ ਗਈ ਤਾਂ ਫਿਰ ਅਸੀਂ ਛਕਾਂਗੇ, ਵਰਤਾਇਓ ਫਿਰ ਦੂਜਿਆਂ ਨੂੰ। ਅਤੇ ਉਹ ਸਾਰਾ ਭੋਜਨ ਹੀ ਉਹਦੇ ਵਿੱਚ ਪਾਈ ਜਾਂਦੇ ਹਾਂ ਅਸੀਂ, ਉਹ ਤਾਂ ਖਾਲੀ ਦੀ ਖਾਲੀ ਹੈ। ਅਤੇ ਇਸ ਤਰ੍ਹਾਂ ਉਹ ਤਾਂ ਭਰ ਹੀ ਨਹੀਂ ਰਹੀ।
0: ਕਿਣਕੇ ਕਾ ਕਿਣਕਾ ਨਿਜ ਕਰ ਲਹਿ।
1: ਉਸੇ ਵੇਲੇ ਬਾਬੇ ਧਰਮ ਚੰਦ ਨੇ ਕੀ ਕੀਤਾ, ਸਮਝ ਗਏ ਇਹ ਸਾਧੂ ਪਰਖ ਕਰ ਰਿਹਾ ਸਾਡੀ ਗੁਰੂ ਨਾਨਕ ਦੇ ਘਰ ਦੀ, ਇਹ ਕੀ ਜਾਣੂਗਾ ਫਿਰ। ਅਤੇ ਆਪਣੀਆਂ ਫਿਰ ਇਹਦੀਆਂ ਸਿੱਧੀਆਂ ਉਹਨਾਂ ਵੀ ਵਰਤਾ ਦਿੱਤੀਆਂ। ਅਤੇ ਉੱਥੋਂ ਲੰਗਰ ਦੇ ਵਿੱਚੋਂ ਆਪਣੇ ਤੰਬੂ 'ਚੋਂ ਆਏ, ਲੰਗਰ ਵਿੱਚ ਜਿੱਥੇ ਬਾਕੀ ਭੋਜਨ ਸੀ ਉੱਥੋਂ ਇੱਕ ਕਿਣਕਾ ਹੀ ਲਿਆ, ਪ੍ਰਸ਼ਾਦ ਦਾ ਕਿਣਕਾ ਲੈ ਕੇ
0: ਬਾਹਰ ਆਇਓ ਵਾਹਿਗੁਰੂ ਕਹਿ।
1: ਆਪਣੇ ਤੰਬੂ ਦੇ ਵਿੱਚੋਂ ਬਾਹਰ ਆਏ ਵਾਹਿਗੁਰੂ ਕਹਿ ਕੇ, ਕਿਣਕਾ ਪ੍ਰਸ਼ਾਦ ਦਾ ਲੈ ਕੇ ਇੱਕ ਥੋੜ੍ਹਾ ਥੋੜ੍ਹਾ ਮਾਤਰਾ
0: ਚਿੱਪੀ ਮੈਂ ਡਾਰਿਓ ਵਹਿ ਜਬ ਹੀ।
1: ਉਹ ਲਿਜਾ ਕੇ ਜਦੋਂ ਉਹਦੀ ਚਿੱਪੀ ਦੇ ਵਿੱਚ ਪਾਇਆ ਨਾ ਭਗਤ ਗਿਰੀ ਜੀ ਦੇ,
0: ਪੂਰ ਗਈ ਚਿੱਪੀ ਵਹ ਤਬ ਹੀ।
1: ਉਸ ਵੇਲੇ ਹੀ ਉਹ ਚਿੱਪੀ ਜਿਹੜੀ ਇੰਨੇ ਕੜਾਹ ਪ੍ਰਸ਼ਾਦ ਪਾਉਣ ਤੋਂ ਖਾਲੀ ਦੀ ਖਾਲੀ ਨਜ਼ਰ ਆਉਂਦੀ ਸੀ, ਉਹ ਸਾਰੀ ਕੜਾਹ ਉਹਨਾਂ ਭੋਜਨਾਂ ਨਾਲ ਤਾਂ ਤੱਕ ਲਪਾਲਾ ਭਰੀ ਨਜ਼ਰ ਆਈ, ਭਰ ਗਈ ਇੱਕ ਕਿਣਕਾ ਪਾਉਣ ਨਾਲ ਹੀ ਬਾਬੇ ਧਰਮ ਚੰਦ ਦੇ ਹੱਥਾਂ ਦਾ।
0: ਕਰਾਮਾਤ ਗੁਰ ਪਾਤਰ ਕੇਰੀ।
1: ਜਦੋਂ ਇਹ ਵੇਖੀ ਗੁਰੂ ਮਹਾਰਾਜ ਦੇ ਪੁੱਤਰ ਦੀ ਕਰਾਮਾਤ, ਆ ਜਾ ਫਿਰ ਜੇ ਵੇਖਣਾ ਪਰਖ ਕਰਨੀ ਹੈ, ਨਹੀਂ ਲੈ ਤੇ ਦਹਿਲਾ ਜਦੋਂ ਮਾਰਿਆ।
0: ਪ੍ਰਤਖ ਜਬ ਭਗਤ ਗਿਰ ਹੇਰੀ।
1: ਜਦੋਂ ਭਗਤ ਗਿਰੀ ਜੀ ਨੇ, ਏਡਾ ਵੱਡਾ ਸਾਧੂ ਸੀ, ਜਦੋਂ ਉਹਨੇ ਪ੍ਰਤੱਖ ਵੇਖਣਾ ਕੀਤੀ ਹੈ ਇਹ ਕਰਾਮਾਤ,
0: ਪੁਨਾ ਗੁਰੂ ਕੇ ਦਹਿਰੇ ਆਗੇ,
1: ਫਿਰ ਉਹਨੇ ਗੁਰੂ ਮਹਾਰਾਜ ਦੇ ਦੇਵਰੇ ਦੇ ਅੱਗੇ
0: ਸਭੀ ਸਾਧ ਰਾਤ ਭਰ ਜਾਗੇ,
1: ਉਹਨੇ ਨਮਸਕਾਰ ਕੀਤੀ ਹੈ ਤੇ ਸਾਰੇ ਸਾਧੂ ਉੱਥੇ ਰਾਤ ਭਰ ਜਾਗਣਾ ਕੀਤਾ। ਤਾਨਿਆ ਮਹਾਰਾਜ, ਤਾਨਾ ਭਗਤੀ ਕੀਤੀ ਮਹਾਰਾਜ, ਮਨ ਫਿਰ ਗਿਆ ਨਾ। ਉਹਦੇ ਪੁੱਤਰ ਸੀ ਮਹਾਰਾਜ ਨੇ ਜਦੋਂ, ਸੋ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ 'ਤੇ ਬਖਸ਼ਿਸ਼ ਹੋ ਗਈ। ਮਾਤਾ ਸੁਲੱਖਣੀ ਜੀ ਸਤਿਗੁਰਾਂ ਦੇ ਮਹਿਲ, ਉਹਨਾਂ ਕਿਹਾ ਵੀ ਤੁਸੀਂ ਵੇਖੋ ਆਪਣੇ ਵੀ ਪੁੱਤਰ ਸੀ ਦੋ, ਇਹ ਖਾਲੀ ਰਹਿ ਗਏ, ਤੁਸੀਂ ਸਾਰਾ ਕੁਝ ਭਾਈ ਲਹਿਣਾ ਜੀ ਨੂੰ ਦੇ ਕੇ ਗੁਰੂ ਅੰਗਦ ਦੇਵ ਸਾਹਿਬ ਬਣਾ ਦਿੱਤਾ ਅਤੇ ਉਹਨਾਂ ਨੂੰ ਖਡੂਰ ਸਾਹਿਬ ਭੇਜ ਦਿੱਤਾ ਵਾ, ਅਤੇ ਹੁਣ ਸਾਡਾ ਕੀ ਬਣੂ ਇਹਨਾਂ ਦਾ, ਇਹਨਾਂ ਪੁੱਤਰਾਂ ਦਾ, ਇਹਨਾਂ ਦਾ ਵੀ ਧਿਆਨ ਕਰਨਾ ਸੀ। ਹੁਣ ਸਾਰਾ ਕੁਝ ਉਹਨਾਂ ਕੋਲ ਪੂਜਾ, ਉੱਥੇ ਮਹਾਰਾਜ ਕਹਿੰਦੇ ਸੁਲੱਖਣੀ ਜੀ ਫਿਕਰ ਨਾ ਕਰੋ, ਇਹ ਗੁਰੂ ਕੇ ਪੁੱਤਰ ਨੇ ਤਾਂ ਸਾਡੇ ਸਾਹਿਬਜ਼ਾਦੇ ਨੇ, ਗੁਰੂ ਨਾਨਕ ਦੇ ਘਰ ਦੇ ਤਾਂ ਕੂਕਰਾਂ ਵਿੱਚ ਵੀ ਸ਼ਕਤੀ ਹੋਊਗੀ, ਕੂਕਰਾਂ ਵਿੱਚ ਉਹਨਾਂ ਨੂੰ ਵੀ ਗਿਆਨ, ਇਹ ਨਹੀਂ ਫਿਕਰ ਕਰਨਾ ਇਹਨਾਂ ਦਾ। ਸੋ ਇਉਂ ਸਾਧ ਸੰਗਤ ਜੀ ਰਿਧੀਆਂ ਸਿੱਧੀਆਂ ਵਰਤਦੀਆਂ ਸੀ ਬਾਬਾ ਧਰਮ ਚੰਦ ਤੋਂ ਅੱਗੇ ਅੰਸ ਬੰਸ ਚੱਲੀ ਹੈ, 18ਵੀਂ ਪੀੜ੍ਹੀ ਹੈ ਬਾਬਾ ਸਰਬਜੋਤ ਸਿੰਘ ਦੀ ਬੇਦੀ, ਉਨਾ ਸਾਹਿਬ ਵਾਲੇ ਮਹਾਂਪੁਰਸ਼ ਹੁਣ ਨੇ ਗੁਰੂ ਨਾਨਕ ਸਾਹਿਬ ਜੀ ਦੀ। ਅਤੇ ਇਉਂ ਇਹ ਜਿਹੜੇ ਪੋਤੇ ਸੀ ਇਹਨਾਂ ਨੇ ਇੱਕ ਕਿਣਕਾ ਹੀ ਲਿਜਾ ਕੇ ਪਾਇਆ, ਜਦੋਂ ਭਰ ਗਈ ਚਿੱਪੀ ਤਾਂ ਫਿਰ ਸਾਧੂ ਝੁੱਕ ਗਿਆ ਦੇ

0: ਅਤੇ ਹਿੰਗਲਾਜ ਦੇਵੀ ਜਿਹੜੀ ਸੀ ਜਿਹਦੇ ਦਰਸ਼ਨ ਕਰਨ ਵਾਸਤੇ ਚੱਲਿਆ ਸੀ ਗੁਸਾਈ ਭਗਤ ਗਿਰੀ ਜੀ, ਇਹ ਇਹਨੂੰ ਉੱਥੇ ਹੀ ਦਰਸ਼ਨ ਹੋ ਗਏ ਉਹਦੇ ਮਹਾਰਾਜ ਦੇ ਇੱਥੇ ਚਰਨਾਂ 'ਚ। ਸੋ ਇਸ ਤਰੀਕੇ ਨਾਲ ਜਿਵੇਂ ਭਾਈ ਲਹਿਣਾ ਜੀ ਨੂੰ ਹੋਏ ਸੀ ਦੇਵੀ ਦੇ ਇੱਥੇ ਕਰਤਾਰਪੁਰ, ਉਹ ਉਸੇ ਵੇਲੇ ਉਹਨਾਂ ਦੀ ਸ਼ਰਧਾ ਪ੍ਰਪੱਕ ਹੋ ਗਈ ਸੀ। ਇਵੇਂ ਇਹਨੂੰ ਭਗਤ ਗਿਰੀ ਜੀ ਨੂੰ ਹਿੰਗਲਾਜ ਕਾ ਦਰਸ਼ਨ ਪਾਇਓ, ਉੱਥੇ ਹੀ ਹਿੰਗਲਾਜ ਦੇਵੀ ਦਾ ਵੀ ਦਰਸ਼ਨ ਹੋ ਗਿਆ। ਉਹਨੇ ਕਿਹਾ ਇਹਨਾਂ ਦੇ ਸਭ ਤੋਂ ਵੱਡਾ ਤਾਂ ਸਤਿਗੁਰੂ ਨਾਨਕ ਦੇਵ ਜੀ ਦਾ ਹੀ ਦਰ ਹੈ। ਸੋ ਉੱਥੇ ਹੀ ਨਿਹਾਲ ਹੋ ਗਿਆ,
1: ਪਾਇਓ ਭਗਤ ਗਿਰ ਕਾ ਮਨ ਪਾਇਓ,
0: ਅਤੇ ਭਗਤ ਗਿਰੀ ਜੀ ਦਾ ਮਨ ਪਾਇਆ ਦਰਸ਼ਨ, ਜਿਹਨੂੰ ਇੰਨੀ ਵਾਟੋਂ ਦੂਰੋਂ ਪੂਰਬ ਤੋਂ ਆਇਆ ਸੀ ਨਾ, ਪੂਰੀ ਉਹ ਵੀ ਇੱਛਾ ਪੂਰੀ ਹੋ ਗਈ ਅਤੇ ਗੁਰੂ ਨਾਨਕ ਦੇ ਘਰ ਦੀ ਸ਼ਕਤੀ ਵੀ ਵੇਖ ਲਈ, ਪ੍ਰਤਿਆ ਲਈ।
1: ਧਰਮ ਚੰਡ ਕਾ ਸੇਵਕ ਥੀਓ,
0: ਇਹ ਫਿਰ ਉਦੋਂ ਆਪਣਾ ਲਾਹ ਕੇ ਨਾ ਲਿਬਾਸ ਗੁਸਾਈਆਂ ਵਾਲਾ, ਅਤੇ ਬਾਬੇ ਧਰਮ ਚੰਦ ਦਾ ਸੇਵਕ ਬਣ ਗਿਆ, ਸਿੱਖ ਬਣ ਗਿਆ। ਕਹਿਣ ਲੱਗਾ ਮੈਨੂੰ ਆਪਣਾ ਸਿੱਖ ਬਣਾ ਲਵੋ।
1: ਪਿਛਲਾ ਪੱਖ ਨਾਮ ਤਜ ਦਿਆ,
0: ਪਿਛਲਾ ਪੱਖ ਜਿਹੜਾ ਸੀ ਲਿਬਾਸ ਹਿੰਦੂ ਵੈਰਾਗੀ ਸਾਧੂਆਂ ਵਾਲਾ, ਉਹ ਛੱਡ ਦਿੱਤਾ, ਨਾਮ ਹੀ ਆਪਣਾ ਛੱਡ ਦਿੱਤਾ। ਭਗਤ ਗਿਰੀ ਪਿੱਛੇ ਲੱਗਦਾ ਸੀ, ਅਤੇ ਉਹ ਜਿਹੜਾ ਪਿਛਲਾ ਜਿਹੜਾ ਪੱਖ ਸੀ ਨਾਮ ਦਾ, ਗਿਰੀ ਛੱਡ ਦਿੱਤਾ ਇਹਨੇ। ਉਸ ਤੋਂ ਬਾਅਦ ਨਵੇਂ ਸਿਰਿਓਂ ਸਿੱਖੀ ਧਾਰਨ ਕਰਕੇ ਬਾਬੇ ਧਰਮ ਚੰਦ ਤੋਂ
1: ਨਾਮ ਭਗਤ ਭਗਵਾਨ ਧਰਾਇਓ,
0: ਆਪਣਾ ਨਾਮ ਨਵੇਂ ਸਿਰਿਓਂ ਭਗਤ ਭਗਵਾਨ ਰਖਵਾਉਣਾ ਕੀਤਾ ਹੈ।
1: ਗੁਰ ਘਰ ਕਾ ਵਰ ਸਾਧ ਕਹਾਇਓ,
0: ਗੁਰੂ ਘਰ ਦਾ ਹੁਣ ਗੁਰੂ ਨਾਨਕ ਦੇ ਘਰ ਦੇ ਵੱਲੋਂ ਸ੍ਰੇਸ਼ਟ ਸਾਧੂ ਉਦਾਸੀ ਮਤ ਦਾ ਇਹਨੇ ਖਵਾਉਣਾ ਕੀਤਾ, ਗੁਰੂ ਨਾਨਕ ਦੇ ਘਰ ਦਾ ਪ੍ਰਚਾਰ ਸ਼ੁਰੂ ਕੀਤਾ, ਆਪਣੇ ਨਾਲ ਦੇ ਸਾਧੂਆਂ ਨੂੰ ਵੀ ਸਾਰਿਆਂ ਦਾ ਲਿਬਾਸ ਬਦਲਾਇਆ ਅਤੇ ਸਿੱਖੀ ਮਿਲ ਧਾਰਨ ਕਰਾਈ।
1: ਔਰ ਸਾਧ ਥੇ ਜੋ ਸੰਗਤਾਂ ਹੀ,
0: ਜੋ ਉਹਦੇ ਨਾਲ ਦੇ ਸਾਰੇ ਸਾਧੂ ਮੰਡਲੀ ਸੀ,
1: ਭੈ ਸਾਧ ਸਭ ਨਾਨਕ ਸ਼ਾਹੀ,
0: ਸਾਰੇ ਉਹ ਤੋਂ ਬਾਅਦ ਫਿਰ ਸਾਧ ਸੰਗਤ ਦੀ ਗੁਸਾਈ ਮਤ ਨੂੰ ਛੱਡ ਕੇ, ਵੈਰਾਗੀਆਂ ਦੇ ਧਰਮ ਨੂੰ ਰਾਮਾਨੰਦ ਜੀ ਨੂੰ ਛੱਡ ਕੇ, ਅਤੇ ਸਾਰੇ ਨਾਨਕ ਸ਼ਾਹੀ ਸਾਧੂ ਹੋਣ ਲੱਗ, ਉਦਾਸੀ ਸੰਪਰਦਾ ਨਾਨਕ ਸ਼ਾਹੀ ਸਾਧੂ। ਇੱਥੋਂ ਭਗਤ ਭਗਵਾਨੀ ਹੈ ਜਿਹੜੀ ਬਖਸ਼ਿਸ਼, ਕਵੀ ਗਿਆਨੀ ਗਿਆਨ ਸਿੰਘ ਜੀ ਦੇ ਮੁਤਾਬਕ ਜਿਵੇਂ ਇਹਨਾਂ ਨੂੰ ਇਹ ਸਾਖੀ ਮਿਲੀ ਹੈ, ਕਿਉਂਵੇਂ ਬਿਆਨ ਕਰ ਰਹੇ ਨੇ, ਇੱਕ ਪੱਖ ਹੋਰ ਵੀ ਆ, ਉਹ ਆਪਾਂ ਕੱਲ੍ਹ ਨੂੰ ਵਿਚਾਰਾਂਗੇ ਭਗਤ ਭਗਵਾਨੀਆਂ ਦਾ ਦੂਜਾ ਪੱਖ। ਅਤੇ ਇਵੇਂ ਇਹ ਬਖਸ਼ਿਸ਼ ਹੋਈ ਜਦੋਂ ਪਰਖ ਕੀਤੀ ਬਾਬੇ ਧਰਮ ਚੰਦ ਜੀ, ਅਤੇ ਉਹਨਾਂ ਫਿਰ ਅੱਗੋਂ ਕਰਾਮਾਤ ਜਦੋਂ ਪਰਖਣੀ ਚਾਹੀ ਵਿਖਾਈ, ਇਹਨਾਂ ਨੇ ਉਹਨਾਂ ਅੱਗੇ ਨਮਸਕਾਰ ਕਰ ਦਿੱਤੀ, ਆਪਣਾ ਭੇਖ ਲਾ ਕੇ ਗੁਰਸਿੱਖੀ ਧਾਰਨ ਕਰ ਲਈ, ਨਾਨਕ ਸ਼ਾਹੀ ਬਣ ਗਏ ਸਾਧੂ। ਭਗਤ ਗਿਰੀ ਹਟਾ ਕੇ ਅਤੇ ਭਗਤ ਭਗਵਾਨ, ਸੋ ਅਕਾਲ ਪੁਰਖ ਦੇ ਪੁਜਾਰੀ ਬਣ ਗਏ, ਉਹ ਕਹਿ ਲਈਏ ਨਿਰੰਕਾਰ ਦੇ, ਜੋ ਗੁਰੂ ਨਾਨਕ ਦਾ ਮਤ ਹੈ ਇੱਕ ਦੀ ਉਪਾਸ਼ਨਾ ਕਰਨੀ। ਸੋ ਇੱਥੇ ਹੀ ਸਮੇਂ ਦੀ ਸਮਾਪਤੀ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਦਾਹੀਆਂ। ਰਾਗ ਰਤਨ ਪਰਿਵਾਰ ਪਰੀ ਆ, ਸ਼ਬਦ ਗਾਵਣੇ ਆਈ ਆ, ਸਭੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ।

ਸਭ ਕਿਛ ਹੈ ਜਿਸ ਦੇਹੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸੇ

ਜਨੇਛਾ ਸਭ ਪੁਜਾਈਆ। ਸਦਾ ਕੁਰਬਾਨ ਕੀਤਾ ਗੁਰੂ ਬਿਟਹੋ, ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣਹੋ ਸੰਤਹੋ, ਸਬਦ ਤਰਹੋ ਪਿਆਰੋ, ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਚ ਸਬਦ ਤਿਤ ਕਰ ਸੁਭਾਗਾ, ਕਰ ਸੁਭਾਗਾ ਸਬਦ ਵਾਜੇ, ਕਲਾ ਜਿਤ ਕਰਤ ਹਰੀ ਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰ ਕੈ ਲਾਗੇ। ਕਹੈ ਨਾਨਕ ਤਹ ਸੁਖ ਹੋਆ, ਤਿਤ ਕਰਾ ਨਹਦ ਵਾਜੇ। ਆਨੰਦ ਸੁਣਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ। ਸੁਣਤੇ ਪੁਨੀਤ ਕਹਿਤੇ ਪਵਿੱਤ।

ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਅਵਨਾਸੀ ਤਾਂ ਕਿਸੇ ਨਜ਼ਰ ਤੇ ਜਾਸੀ ਅੰਤ ਕਰ ਤੇਰੇ ਦਾਸਾ ਜਾ ਪੂਰਨ ਹੋਈਆਂ।

ਸੋਈ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਹ ਹੋਵਾ ਸੂਰਜ ਇੱਕ ਅਨੇਕੋ ਨਾਨਕ ਕਰਤੇ ਕੇ ਕੇਤੇ ਵੇਸ ਰਾਮ ਕਨਾਸਰੀ ਮਹੱਲਾ ਪਹਿਲਾ।

ਸੁਖ ਸੁਨੇਹੋ ਅਰਭੈ ਨਹੀਂ ਜਾਕੈ ਕੰਚਨ ਮਾਟੀ ਮਨ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇਹੋ ਅਰਭੈ ਨਹੀਂ ਜਾਕੈ ਕੰਚਨ ਮਾਟੀ ਮਨ ਰਹਾਉ ਨਹਿ ਨਿੰਦਿਆ ਨਹਿ ਉਸਤਤ ਜਾ।

ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ

Pietro, ओंकार सतनाम कत्ता पुरख निरपाउ निर्वैर काल मूर्ता जुनी सह भंग प्रसाद जप आदि सच जुगाद सच है पी सच नानक होसी पी सच सोचा सोच न होवई जे सोची लख वार चुपै चुप न होवई जे लाए रहल तार ਭੁੱਖੇ ਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰੂ ਸਹਿਸ ਸਿਆਣਪਾਂ ਲੱਖ ਹੋਈ ਤੱਕ ਨਾ ਚੱਲੈ ਨਾਲ ਕਿਵਸ ਚਿਆਰਾ ਹੋਈ ਹੈ ਕਿਵ ਕੂੜਾ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨੇ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵੜਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭੁਆਈਆ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਜੇ ਬੁੱਝੈ ਤਾਂ ਹੋਮੈ ਕਹਿ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣ ਨਿਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਖਰੀ ਤਨ ਖੇਹ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸਾ ਦੂਰ ਗਾਵੈ ਕੋ ਵੇਖੈ ਹਾਦਰਾ ਹਦੂਰ ਕਥ ਨਾ ਕਥੀ ਨਾ ਆਵੈ ਤੋਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੀ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੁ ਨਾਨਕ ਵਿਕਸੈ ਵੀ ਪ੍ਰਵਾਹੁ ਸਾਚਾ ਸਾਹਿਬ ਸਾਚ ਨਾਇ ਭਾਖੇ ਆ ਭਾਉ ਪਾਰ ਆਖੈ ਮੰਗੈ ਦੇਹ ਦੇਹ ਦਾਤ ਕਰੀ ਦਾਤਾਰ ਫੇਰ ਕੇ ਅੱਗੇ ਰੱਖੀ ਅੱਜ ਦਿਸਾ ਦਰਬਾਰ ਮਾਂ ਹੋ ਕੇ ਬੋਲ ਬੋਲੀ ਅੱਜ ਸੁਣ ਤਰ ਪਿਆਰ ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ ਕਰਨੀ ਆਵੈ ਕੱਪੜਾ ਨਦਰੀ ਮੁੱਖ ਦੁਆਰ ਨਾਨਕੇ ਵਹਿ ਜਾਣੀਏ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆ ਨਿਰੰਜਨ ਸੋਏ ਜਿਨ ਸੇਵੇ ਆ ਤਨ ਪਾਇਆ ਮਾਨ ਨਾਨਕ ਗਾਵੀ ਆ ਗੁਣ ਨਿਧਾਨ ਗਾਵੀ ਆ ਸੁੜੀਏ ਮਨ ਰੱਖੀਏ ਭਾਉ ਦੁੱਖ ਪਰ ਹਸੁ ਕਰੜਾ ਜਾਏ ਗੁਰਮੁਖ ਨਾਦੁ ਗੁਰਮੁਖ ਵੇਦੁ ਗੁਰਮੁਖ ਰਹਿ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਾਹੀਂ ਕਹਿਣਾ ਕਥਨਾ ਜਾਈ ਗੁਰਾ ਇੱਕ ਦੇਹੇ ਬੁੱਝਾਈ ਸਭਨਾ ਜੀਆਂ ਕੱਕ ਦਾਤਾ ਸੋ ਮੈਂ ਵਿਸਰਣ ਜਾਈ ਤੀਰਥ ਨਾਵਾ ਜਿਤ ਭਾਵਾ ਬਿਨ ਭਾਣੀ ਕੀ ਨਹਾਈ ਕਰੀ ਜੇਤੀ ਸਿਰ ਟੋਪਾਈ ਵੇਖਾ ਬਿਨ ਕਰਮਾ ਕੀ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੀ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹੇ ਬੁਝਾਈ ਸਭਨਾ ਜੀਆਂ ਕੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੁਗਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਚੱਲੈ ਸਭ ਕੋਏ ਚੰਗਾ ਨਾ ਉਰਖਾ ਇੱਕੈ ਜਸ ਕੀਰਤ ਜਗ ਲੇ ਜੇ ਤਿਸ ਨਤ ਨਾ ਵੀਤਾ ਵਾਤਨ ਪੁੱਛੈ ਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਝਾਈ ਜੇ ਤਿਸ ਗੁਣ ਕੋਈ ਕਰੇ ਸੁੜਿਆ ਸਿੱਧ ਪੀਰ ਸੁਰਨਾਥ ਸੁੜਿਆ ਧਰ ਧਵਲੇ ਆਕਾਸ਼ ਸੁੜਿਆ ਦੀਪ ਲੋ ਪਾਤਾਲ ਸੁੜਿਆ ਪੋਹਨ ਸਕਾ ਕਾਲ ਨਾਨਕ ਭਗਤਾ ਸਦਾ ਵਿਗਾਸ ਸੁੜਿਆ ਦੁੱਖ ਪਾਪ ਕਾ ਨਾਸ ਸੁੜਿਆ ਈਸ਼ਰ ਬਰਮਾ ਇੰਦ ਸੁੜਿਆ ਮੁਕਸਾਲਾ ਹਨੁਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਤਸੰਤੋ ਗਿਆਨ ਸੁਣਿਆ ਅੜਸਠ ਕਾ ਇਸ਼ਨਾਨ ਸੁਣਿਆ ਪੜਪੜ ਪਾਵ ਹਿਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੀ ਗਾਹ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵੈਸ ਗਾਹ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹਿ ਪਿੱਛਾ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾ ਓ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਸੁਰਤ ਹੋਇਆ ਮਨ ਬੁੱਧ ਹੋ ਮੰਨਾ ਸਗਲ ਭਵਨ ਕੀ ਸੁਧ ਮੰਨੈ ਮੋਹੇ ਚੋਟਾ ਨਾ ਖਾਏ ਮੰਨਾ ਜਮ ਕਾ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣਾ ਮਨ ਕੋਈ ਮੰਨਾ ਮਾਰਗ ਠਾਕਨ ਪਾਈ ਮੰਨਾ ਪਤਨ ਪ੍ਰਗਟ ਜਾਈ ਮੰਨਾ ਮਗਨ ਚੱਲੈ ਪੰਥ ਮੰਨਾ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣਾ ਮਨ ਕੋਈ ਮੰਨਾ ਪਾਵੈ ਮੁੱਖ ਦੁਆਰ ਮੰਨਾ ਪਰਿਵਾਰ ਸਾਧਾਰ ਮੰਨਾ ਤਰਾ ਤਾਰੇ ਗੁਰਸਿੱਖ ਮੰਨਾ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਘੁੰਮਣ ਜਾਣਾ ਮਨ ਕੋਈ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਭਾਵੈ ਦੁਰਗਹਿ ਮਾਨ ਪੰਚੇ ਸੋਹੈ ਹਦਰ ਰਾਜਾਨ ਪੰਚਾਂ ਕਾ ਗੁਰ ਇੱਕ ਧਿਆਨ ਜੇ ਕੋ ਕਹਿ ਕਰਾ ਵਿਚਾਰ ਕਰਤੇ ਕਹਿ ਕਰਣਾ ਨਾ ਹੀ ਸਮਾਰ ਧੌਲ ਧਰਮ ਦਾ ਆਕਾ ਪੂਤ ਸੰਤੋਖ ਧਾ ਪ੍ਰਕਿਆ ਜਿਨ ਸੂਤ ਜੇ ਕੋ ਬੁੱਝਿਆ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪ੍ਰੈ ਹੋਰ ਹੋਰ ਤਿਸਤੀ ਭਾਰਤ ਲੈ ਕਮਜ਼ੋਰ ਜੀ ਜਾਤ ਰੰਗਾ ਕੇ ਨਾਮ ਸੁਪਨਾ ਲਿਖਿਆ ਬੜੀ ਕਲਾਮ
ਇਹੋ ਲੇਖਾ ਲਿਖ ਜਾਣਾ ਕੋਇ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਣ ਸਵਾਲੇ ਹਰੂਪ ਕੀਤੀ ਦਾਤ ਜਾਣਾ ਕੌਣ ਕੋ ਤੋ ਕੀਤਾ ਪਸਾਵੇ ਕੋ ਕਵਾਓ ਤਿਸਤੇ ਹੋਏ ਲਖਤਰੀ ਆਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਤ ਭਾਵੇਂ ਸਾਈ ਭਲੀ ਕਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਜਪ ਅਸੰਖ ਭਾਵ ਸੰਖ ਪੂਜਾ ਸੰਖ ਤਪਤਾਓ ਅਸੰਖ ਗ੍ਰੰਥ ਮੁੱਖ ਵੇਦ ਪਾਠ ਅਸੰਖ ਯੋਗ ਮਨ ਰਾਹਾ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮਹ ਪਕਸਾਰ ਅਸੰਖ ਮੌਨ ਲਵਿਲਾਜ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਹ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਘੋਰ ਅਸੰਖ ਅਮਰ ਕਰ ਜਾਹਿ ਜੋਰ ਅਸੰਖ ਗੜਬੜ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਸੰਖ ਕੂੜਿਆ ਕੂੜੇ ਫਰਾਹੇ ਸੰਖ ਪਲੇਸ਼ਮਲ ਪੱਖਾਹੇ ਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮ ਨਿਰੰਕਾਰ ਅਸੰਖ ਨਾਭ ਅਸੰਖ ਥਾਬੂ ਅਗਮ ਅਗਮ ਸੰਖ ਲੋ ਸੰਖ ਕਹਾ ਹਸਰ ਭਾਰ ਹੋਏ ਅਖਰੀ ਨਾਵ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਕਰਾਸਰ ਸੰਯੋਗ ਵਿਖਾੜ ਜਿਨ ਇਹ ਲਿਖੇ ਤੇ ਸਿਰ ਨਾਹੇ ਜੇ ਪਰਮਾਹੇ ਤਿਵਤੇ ਪਾਹੇ ਜੇਤਾ ਕੀਤਾ ਤੀਤਾ ਨਾ ਉਬੜ ਨਾ ਵੈ ਨਾਹੀਂ ਕੋਥਾ ਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਣ ਦੇਹੇ ਪਾਣੀ ਧੋਤਾ ਉੱਤਰ ਸੋਕੇ ਹੇ ਮੁਤਪਲਿਤੀ ਕੱਪੜ ਹੋਏ ਦੇ ਸਾ ਬੂਣ ਲਈਐ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾ ਵੇ ਕੈ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰਕਾ ਕਰਣਾ ਲਿਖਲਾ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਕੁਕਮੀ ਆਵੋ ਹੋ ਜਾਵੋ ਤੀਰ ਤਾਪ ਦਇਆ ਦਾਦਾ ਨੂੰ ਜੇ ਕੋ ਪਾਵੈ ਤਿਲਕਾ ਮਾਣ ਸੁਣਿਆ ਮਨ ਅਮਨ ਕੀਤਾ ਭਾਉ ਅੰਤਰਗਾ ਤੀਰਥ ਮਲ ਨਹਾਓ ਸਭ ਗੁਣ ਤੇਰੇ ਮੈਂ ਨਾਹੀਂ ਕੋਈ ਵਣ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਤ ਬਾਣੀ ਬਰਮਾਓ ਸਤਿ ਸੁਹਾਣ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਥਿਤ ਕਵਣ ਵਾਰ ਕਵਣ ਸੈਲ ਤੀ ਮਾਹ ਕਵਣ ਜਿਤ ਹੋਵਾ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵਾ ਲੇਖ ਪੁਰਾਣ ਵਕਤ ਨਾ ਪਾਇਓ ਕਾਦੀ ਅੱਜ ਲਿਖਣ ਲੇ ਕੁਰਾਣ ਥਿਤ ਮਾਰਣਾ ਜੋਗੀ ਜਾਣਾ ਰੁਤ ਮਾਹੋ ਨਾ ਕੋਈ ਜਾ ਕਰਤਾ ਸਟੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾ ਕਿਵਸਾ ਲਾਹੀ ਕਿਵ ਵਰਣੀ ਕਿਵ ਜਾਣਾ ਨਾਨਕੇ ਆਖਣ ਸਭ ਕੋ ਆਖਾ ਇੱਕ ਦੇਖ ਸਿਆਣਾ ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆ ਨਾ ਸੋ ਹੈ ਪਾਤਾਲ ਪਾਤਾਲ ਲੱਖ ਅਗਸ ਅਗਸ ਓੜਕ ਓੜਕ ਭਾਰਥ ਕੇ ਵੇਦ ਕਹਿਣ ਕਬਾਤ ਸਹਿਸ ਅਠਾਰਾ ਕਹਿਣ ਤੇ ਵਾਸਲੂ ਇੱਕ ਧਾਤ ਲੇਖਾ ਹੋ ਤਾ ਲਿਖਿਆ ਲਿਖਾ ਹੋ ਬਨਾਸ ਨਾਨਕ ਵੱਡਾ ਕੇ ਆਪੇ ਜਾਣਾ ਆ ਸਾਲਾ ਹੀ ਸਾਲਾ ਹੇ ਏਤੀ ਸੁਰਤ ਨ ਪਾਈਆ ਨਦੀ ਆ ਅਤੈ ਬਾਹ ਪਵਹ ਸੰਬੰਧ ਨਾ ਜਾਣੀਆ ਹੈ ਸੰਬੰਧ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਧਣ ਕੀੜੀ ਤੁਲ ਨਾ ਹੋਵਣੀ ਜੇ ਤਿਸ ਸਿਮਰ ਹੋਣਾ ਵਿਸਰੈ ਅੰਤ ਨਾ ਸਿਪਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤੈ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੀ ਬਿਲਾਹੀ ਤਾਂ ਕਿ ਅੰਤ ਨਾ ਪਾਏ ਜਾਏ ਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀ ਆ ਬਹੁਤਾ ਹੀ ਵੱਡਾ ਸਾ ਉੱਚਾ ਥਾ ਉੱਚੇ ਉੱਪਰ ਉੱਚਾ ਰਾਓ ਏਵੜ ਉੱਚਾ ਹੋਵੈ ਕੋਈ ਤਿਸ ਉੱਚੇ ਕੋ ਜਾਣਾ ਸੋਏ ਜੇ ਵੜੇ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤ੍ਰਿਨਤ ਮਾਏ ਕੀਤੇ ਮੰਗਾ ਜੋਤ ਉਪਾਰ ਕੀਤੇ ਅਗਣਤ ਨਹੀਂ ਵਿਚਾਰ ਕਿਤੇ ਖਪਤ ਟਹਿ ਵਿਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖਾਹੀ ਖਾਹੇ ਕਿਤੇ ਅਦੁੱਖ ਭੁਗ ਸਦ ਮਾਰ ਇਹ ਬੇਦਾ ਤੇਰੀ ਦਾਤਾਰੂ ਬੰਦ ਖਲਾਸੀ ਭਾਣੈ ਹੋਏ ਹੋ ਰਾਖ ਨਾ ਸਕੈ ਕੋਈ ਜੇ ਕੋ ਖਾਏ ਕੋਈ ਆਖਣ ਪਾਏ ਉਹ ਹੋ ਜਾਣਾ ਜੀਤੀ ਆ ਮੋਹੇ ਖਾਏ ਆਪੇ ਜਾਣਾ ਆਪੇ ਦੇ ਆਖੈ ਹਸੇ ਪਹਿ ਕੇ ਜਿਸ ਨੂੰ ਬਖਸੇ ਸਿਫਤ ਸਾ ਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮਲ ਗੁਣ ਮਲ ਵਪਾਰ ਮਲ ਵਪਾਰੀ ਮਲ ਭੰਡਾਰ ਮੁਲਿਆ ਵਹਿ ਮਿਲਾ ਜਾਹੀ ਮਲ ਭਾਏ ਮਿਲਾ ਸਮਾਹੀ ਮੁਲ ਧਰ ਮੁਲ ਦੀ ਬਾਣ ਮੁਲ ਤੁਲ ਮੁਲ ਪ੍ਰਵਾਣ ਮੁਲ ਬਖਸੀ ਸਿਮਰਣੀ ਸਾੜ ਮੁਲ ਕਰ ਮੁਲ ਫਰਮਾਣ ਮੁਲੋ ਮੁਲ ਆਖਿਆ ਨਾ ਜਾਏ ਆਖ ਆਖ ਰਹਿ ਲਿਬਲਾਏ ਆਖੈ ਵੇਦ ਪਾਠ ਪੁਰਾਣੇ ਆਖੈ ਪੜੇ ਕਰੈ ਵਿਖਿਆਣ ਆਖੈ ਬਰਮੇ ਆਖੈ ਇੰਦੋ ਆਖੈ ਗੋਪੀ ਤੈ ਗੋਬਿੰਦੋ ਆਖੈ ਈਸਰੇ ਆਖੈ ਸਿੱਧੋ ਆਖੇ ਕੀਤੇ ਕੀਤੇ ਬੁੱਧ ਆਖੈ ਦਾਨਵੇ ਆਖੈ ਦੇਵੇ ਆਖੈ ਸੁਰ ਨਾਲ ਮੰਜਣ ਸੇਵ ਕੀਤੇ ਆਖੇ ਆਖਣ ਪਾਹੇ ਕੀਤੇ ਕਹਿ ਕਹਿ ਉੱਠਣ ਜਾਹੇ ਤੇ ਕੀਤੇ ਹੋਰ ਕਰੇ ਤਾ ਆਖਣ ਸਹਿ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣਾ ਸਾਚਾ ਸੋਏ
ਜੇ ਇੱਕ ਵੱਖ ਹੈ ਬੋਲ ਵਿਗਾੜੂ ਤਾਂ ਲਿਖਿਆ ਸਰਗਾ ਵਾਰਾ ਗਾ ਵਾਰੂ ਸੋ ਦਰ ਕੇ ਹਾਸੋ ਕਰਕੇ ਹਾਜਤ ਬਸਤਰ ਸੰਭਾਲੀ ਵਾਜੇ ਨਾਦ ਅਨੇਕ ਅਸੰਖਾ ਕੀਤੇ ਬਾਬਣ ਹਾਰੇ ਕੀਤੇ ਰਾਗ ਭਰੀ ਸਿਓ ਕਹੇ ਨ ਕੀਤੇ ਗਾਵਣ ਹਾਰੇ ਗਾਵੈ ਹੈ ਤੁਹਾਨੂੰ ਪਾਵਣ ਨੂੰ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦਵਾਰੀ ਗਾਵੈ ਹੈ ਚਿੱਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਵੈ ਹਿੰਦ ਅੰਦਾਸਨ ਬੈਠੇ ਦੇਵਤਿਆਂ ਦਾਣਾ ਲਈ ਗਾਵੈ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੀ ਗਾਵਨ ਪੰਡਿਤ ਪੜ੍ਹਨ ਕਿਸਰ ਯੁਗ ਯੁਗ ਵੇਦਾ ਨਾਲੇ ਗਾਵੈ ਮਹੋਣੀ ਅਮਨ ਮੋਹਣ ਸੁਰਗਾ ਮਤ ਪਿਆਲੇ ਗਾਵਨ ਰਤਨ ਪਾਈ ਤੇਰੇ ਅੜਸਠ ਤੀਰਥ ਨਾਲੇ ਗਾਵੈ ਜੋਧ ਮਹਾਬਲ ਸੂਰਾ ਗਾਵਹਿ ਕਾਣੀ ਚਾਰੇ ਗਾਵਹਿ ਕਾਣ ਮੰਡਲ ਪਰ ਭੰਡਾ ਕਰ ਕਰ ਰੱਖੀ ਧਾਰੇ ਸੇਈ ਤੁਧਨੋ ਗਾਵਹਿ ਜੋਧ ਭਾਵਨ ਰੱਤੀ ਤੇਰੀ ਭਗਤ ਰਸਾਲੀ ਹੋਰ ਕੀਤੀ ਗਾਵਨ ਸੇ ਮੈਂ ਚਿਤਨਿਆਵ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਾਚਾ ਸਾਚੀ ਨਾਈ ਹੈ ਪਿਉ ਸੀ ਜਨ ਜਸੀ ਰਚਨਾ ਜਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨੂੰ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਜਾਈ ਮੰਦਾ ਸੰਤੋਖ ਸਰਮ ਪਤਝੋਲੀ ਧਿਆਨ ਕੀ ਕਰਹਿ ਬੇਭੂਤੈ ਚਿੰਤਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਥੀ ਸਗੜ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਤਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਇੱਕੋ ਵੇਸ ਭੁਗਤ ਗਿਆਨ ਦਾ ਭੰਡਾਰਨ ਘੜਕੜ ਵਾਜੇ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿਦ ਸਿਧ ਅਵਰਾ ਸਾਧ ਸੰਜੋਗ ਵਜੋਗ ਕਰ ਚਲਾਵੈ ਲਿਖੇ ਆਵੈ ਭਾਗ ਆਦੇਸ ਤਸ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਇੱਕੋ ਵੇਸ ਇੱਕ ਮਾਈ ਜੁਗਤ ਵਿਆਹੀ ਤਨਚੇਲੇ ਪਰਿਵਾਰ ਨੇ ਇੱਕ ਸੰਸਾਰੀ ਇੱਕ ਭੰਡਾਰੀ ਕਲਾਈ ਦੀ ਬਾੜ ਜਿਤ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਪ੍ਰਬਾੜ ਉਹ ਵੇਖੈ ਉਹ ਨਦ ਨਯਾਵੈ ਬਹੁਤਾ ਇਹੋ ਵਿਡਾੜ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਆਸਨ ਲੋ ਲੋਏ ਭੰਡਾਰ ਜੁਗ ਸਪਾਇ ਸੋ ਇੱਕਾ ਵਾਰ ਕਰ ਕਰ ਵੇ ਕੈਸੇ ਜਨਹਾਰੂ ਨਾਨਕ ਸੱਚੇ ਕੀ ਸਾਚੀ ਕਾਰੂ ਆਦੇਸ਼ ਤਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸੋ ਇੱਕ ਦੂਜੀ ਬੋ ਲੱਖ ਹੋਏ ਲੱਖ ਹੋਵੈ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸੈ ਏ ਰਾਹ ਪਤ ਪਵੜੀਆਂ ਚੜੀਆ ਹੋਇਆ ਕੀਸੋ ਸੁਣ ਗੱਲਾਂ ਆ ਕਸ ਕੀ ਕੀਤਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋੜ ਚੁੱਪੈ ਨਾ ਜੋਰ ਜੋਰਨ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਵਰਨ ਜੋਰ ਜੋਰ ਨਾ ਰਾਜਮਾਲ ਮਣ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨ ਕੋਏ ਰਾਤੀ ਰੁੱਤੀ ਥਿਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪੁਰ ਕੀ ਧਰਮਸਾਲ ਤਿਸ ਵਿੱਚ ਜੀਅ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਤੈ ਸੋਹਣ ਪੰਚ ਪਰਿਵਾਰ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੀ ਪਾਵਣ ਪਾਣੀ ਵੈਸੰਤਰ ਕੀਤੀ ਕਰ ਮਹੇਸ ਕੀਤੀ ਬਰਮੇ ਘੜਤ ਘੜੀਆ ਹੈ ਰੂਪ ਰੰਗ ਕੇ ਵੇਸ ਕੀਤੀ ਆ ਕਰਮ ਭੂਮੀ ਮੇਰ ਕੀਤੇ ਕੀਤੇ ਤੁਪਦੇਸ਼ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸ਼ ਕੀਤੇ ਸਿੱਧ ਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾਨ ਮਨ ਕੀਤੇ ਕੀਤੇ ਰਤਨ ਸੰਬੰਧ ਕੀਤੀ ਅਖਾਣੀ ਕੀਤੀ ਬਾਣੀ ਕੀਤੀ ਪਾਤ ਨਿਰੰਦ ਕੀਤੀ ਸੁਰਤੀ ਸੇਵ ਕੀਤੇ ਨਾਨਕ ਅੰਤ ਨੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਤੀਆਂ ਨਾ ਜਾਹੇ ਜੇ ਕੋ ਕਹਿ ਪਿੱਛਾ ਪਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਦਉ ਤਿਥੈ ਘੜੀਐ ਸਰਸਦਾ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਧ ਮਹਾਂਬਲ ਸੂਰ ਤਿਨ ਮਹਿ ਰਾਮ ਰਹੇ ਆ ਭਾਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਕਤਨੇ ਜਾਹੇ ਨਾ ਉਹੇ ਮਰਹਣ ਠਾਗੇ ਜਾਹੇ ਜਿਨਕਰ ਰਾਮ ਸੈ ਮਨ ਮਾਹੇ ਇੱਥੈ ਭਗਤ ਵਸੈ ਕੇ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵਿਖੈ ਨੰਦ ਨਿਹਾਲ ਤਿੱਥੈ ਖੰਡ ਮੰਡਲ ਵਰ ਭੰਡ ਜੇ ਕੁ ਕਥਾ ਤਾ ਅੰਤ ਨ ਅੰਤ ਤਿੱਥੈ ਲੋ ਅਲੋ ਆਕਾਰ ਜਿਵ ਜਿਵ ਹੁਕਮ ਤਵੈ ਤਵਕਾਰ ਵਿਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ
ਜਾਤ ਪਹਾਰਾ ਧੀਰ ਸੁਨਿਆਰ ਹਰਨ ਮਤ ਵੇਦ ਹਥਿਆਰ ਭਾਉ ਖੱਲਾ ਗਣ ਤਪਤਾਉ ਭਾਂਡਾ ਭਾਵ ਮ੍ਰਿਤ ਤਿਤ ਢਾਲ ਘੜੀਆ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨਕਾਰੂ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤੋ ਦਿਵਸ ਰਾਤ ਦੁਏ ਦਾਈ ਦਾਇਆ ਖੇਲਿਆ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਕ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ ਨਾਨਕ ਤੇ ਮੁਕ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵੈ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰੜੇ ਭੇਕੋ ਕਹਿਣ ਸਕਤ ਕੇ ਅਚਲ ਮੂਰਤਿ ਅਨੁਭਵ ਪ੍ਰਕਾਸ਼ ਮਿੱਤੋ ਕਹਿ ਜੈ ਕੋਟਿੰਦਰ ਦਰਾਨ ਸਾਹਿ ਸਾਹਣ ਗਣ ਜੈ ਤ੍ਰਿਭੁਵਨ ਮਹਿ ਸੁਰ ਨਰ ਸੁਰ ਨੇਤ ਨੇਤ ਬਣ ਤ੍ਰਿਣ ਕਹਿਤ ਤਪ ਸਰਵਨਾਮ ਕਥਾ ਕਵਨ ਕਰਮ ਨਾਮ ਵਰਣ ਸਮਤਿ ਭੁਜੰਗ ਪ੍ਰਿਆਤ ਛੰਦ ਨਮਸਤਵੰ ਅਕਾਲੇ ਨਮਸਤਵੰ ਕਿਰਪਾਲੇ ਨਮਸਤੰਗ ਰੂਪੇ ਨਮਸਤੰਗ ਨੂਪੇ ਨਮਸਤੰਗ ਭੇਖੇ ਨਮਸਤੰਗ ਲੇਖੇ ਨਮਸਤੰਗ ਕਾਇ ਨਮਸਤੰਗ ਜਾਇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਨਾਮੇ ਨਮਸਤੰਗ ਠਾਮੇ ਨਮਸਤੰਗ ਕਰਮ ਨਮਸਤੰਗ ਧਰਮ ਨਮਸਤੰਗ ਨਾਮ ਨਮਸਤੰਗ ਧਾਮ ਨਮਸਤੰਗ ਜੀਤੇ ਨਮਸਤੰਗ ਪੀਤੇ ਨਮਸਤੰਗ ਬਾਹੇ ਨਮਸਤੰਗ ਟਾਹੇ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਭੰਜੇ ਨਮਸਤੰਗ ਉਦਾਰੇ ਨਮਸਤੰਗ ਪਾਰੇ ਨਮਸਤੰਗ ਸੁਏਕਾ ਨਮਸਤੰਗ ਨੇਕਾ ਨਮਸਤੰਗ ਭੂਤੇ ਨਮਸਤੰਗ ਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਭਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਭੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਿਰਤਾਪੇ ਨਮਸਤੰਗ ਥਾਪੇ ਨਮਸਤੰਗ ਤ੍ਰਿਮਾਨੇ ਨਮਸਤੰਗ ਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤ੍ਰਿਵਰਗੇ ਨਮਸਤੰਗ ਸਰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਪ੍ਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਅਗੰਮੇ ਨਮਸਤਸਤ੍ਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਦਬੇ ਨਮਸਤਸਤਬੇ ਦੇਸੰਗ ਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮ ਸਰਬ ਭੂਪੇ ਨਮ ਸਰਬ ਖਾਪੇ ਨਮ ਸਰਬ ਥਾਪੇ ਨਮ ਸਰਬ ਕਾਲੇ ਨਮ ਸਰਬ ਪਾਲੇ ਨਮਸਤਸਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੋਭਨਵੇ ਨਮੋ ਸਰਬ ਗਾਉਣੇ ਨਮ ਸਰਬ ਭਾਉਣੇ ਨਮ ਸਰਬ ਰੰਗੇ ਨਮ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰਗ ਵਰਣੇ ਨਮਸਤੰਗ ਵਰਣੇ ਨਮਸਤੰਗ ਜਰਾਗ ਨਮਸਤੰਗ ਕਰਤਾਰ ਨਮ ਸਰਬ ਧੰਦੇ ਨਮੋਸਤ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੌਕੁੰ ਨਮ ਸਰਬ ਪੋਕੁੰ ਨਮ ਸਰਬ ਕਰਤਾ ਨਮ ਸਰਬ ਹਰਤਾ ਨਮ ਜੋਗ ਜੋਗੇ ਨਮ ਭੋਗ ਭੋਗੇ ਨਮ ਸਰਬ ਦਿਆਲੇ ਨਮ ਸਰਬ ਪਾਲੇ ਚਾਤਰੀ ਛੰਦ ਤਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖਾ ਭੇਖਾ ਨਾਮ ਹੈ ਕਾਮ ਹੈ ਧੇ ਹੈ ਭੇ ਹੈ ਜੀਤਾ ਭੀਤਾ ਤ੍ਰਿਮਾਨ ਹੈ ਨਿਧਨ ਹੈ ਤ੍ਰਿਵਰਗਿਆ ਸਰਗਿਆ ਨੀਲ ਹੈ ਨਾਦੇ ਹੈ ਜੇ ਹੈ ਜਦ ਹੈ ਜਨਮ ਹੈ ਵਰਣ ਹੈ ਭੂਤਿਆ ਭਰਨ ਹੈ ਅਗਾਂਜਿਆ ਭਾਜਿਆ ਝੂਜਿਆ ਝਾਜਿਆ ਮੀਕ ਹੈ ਰਪੀਕਾ ਧੰਦ ਹੈ ਬੰਦ ਹੈ ਨਿਰਬੂਜ ਹੈ ਸੂਜ ਹੈ ਕਾਲ ਹੈ ਜਲ ਹੈ ਲਾਹ ਹੈ ਜਹ ਹੈ ਨੰਤ ਹੈ ਮਹੰਤ ਹੈ ਅਲੀਕ ਹੈ ਨਰਸਰੀਕ ਹੈ ਨਿਰਲੰਬ ਹੈ ਸਮ ਹੈ ਗਮ ਹੈ ਜਮ ਹੈ ਅਭੂਤ ਹੈ ਅਛੂਤ ਹੈ ਅਲੋਕ ਹੈ ਸੋਕ ਹੈ ਕਰਮ ਹੈ ਭਰਮ ਹੈ ਅਜੀਤ ਹੈ ਭੀਤ ਹੈ ਵਾਹ ਹੈ ਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭੁਜੰਗ ਪ੍ਰਿਆਤ ਛੰਦ ਨਮੋ ਸਰਬਾਨੀ ਸਮਸਤ ਨਿਧਾਨੇ ਨਮ ਦਿਵ ਦੇਵੇ ਭੇਖੀ ਭੇਵੇ ਨਮੋ ਕਾਲ ਕਾਲੇ ਨਮ ਸੁਰ ਪਾਲੇ ਨਮ ਸੁਰ ਭਗਾਉਣੇ ਨਮ ਸੁਰ ਭਾਉਣੇ ਅਨੰਗੀ ਅਨਾਤਿਨ ਸੰਗੀ ਪਮਾਥੇ ਨਮ ਭਾਨ ਭਾਨੇ ਨਮ ਮਨ ਮਾਨੇ ਨਮ ਚੰਦਰ ਚੰਦਰੇ ਨਮ ਭਾਨ ਭਾਨੇ ਨਮ ਗੀਤ ਗੀਤੇ ਨਮ ਤਨ ਤਾਨੇ ਨਮ ਨਿਰਤ ਨਿਰਤੇ ਨਮ ਨਾਦ ਨਾਦੇ ਨਮ ਭਾਨ ਭਾਨੇ ਨਮ ਬਾਦ ਬਾਦੇ ਅਨੰਗੀ ਅਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਤੇ ਸਮਸਤੀ ਵਿਭੂਤੇ ਕਲੰਕ ਅੰਗ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇ ਸਵਰੰਗ ਪਰਮ ਰੂਪੇ ਨਮੋ ਜੋਗ ਜੋਗੇ ਸਵਰੰਗ ਪਰਮ ਸਿੱਧੇ
नमो राजदाजेश्वरम परवृद्धे नमो शस्त्र पाणि नमो अस्त्र पाणि नमो नमो शस्त्र पाणि नभस नमो अस्त्र माणि नमो परम ज्ञाता नमो लोकमाता अपेक्षे परमी अभोगी भुगते नमो जोग जोगेश्वरम परम जुगते नमो नित्य नारायणी क्रूर कर्मे नमो प्रेत प्रेत देवे सुतर्मे नमो रोग हर्ता नम राग रूपे नम साक्षाह नम भू भूपे नम दान दाने नम मान माने नम रोग रोगे नम अस्तु स्नान नम मंत्र मंत्रंग नम जंत्र जंत्रंग नम इष्ट इष्टे नम तंत्र तंत्रंग सदा सचदानंद सर्वं प्रणासी अनूपे स्वरूपे अनु अनूपे अरूपे समस्त निवासी सदा सिद्ध दा बुद्ध दा अदो उर्द अर्धम करता सदा सिद्ध दा बुद्ध दा बुद्ध करता अदो उर्द अर्धम अगम ओघरता परम परम परमेश्वरं प्रोस बालं सदा सर्वदा सिद्ध दाता दयालं अचेदी अभेदी अनाम अकाम समस्त उपराजी समस्त स्थाम तेरा जोर चात्री छंद जले है थले है पीत है पे है प्रभु है जूह है देश है भेस है भुजंग प्रयात छंद अगाधे अबाधे आनंदी स्वरूपे नमस्र मान समस्त नदाने नमस्तवंग नाथे नमस्तवंग प्रमाथे नमस्तवंग अगंजे नमस्तवंग पंजे नमस्तवंग अकाले नमस्तवंग पाले नमो सर्वदेशे नमो सर्वपेशे नमो राजराजे नमो साहसाजे नमो साहसाहे नमो माह माहे नमो गीत गीते नमो प्रीत प्रीते नमो रोक रोके नमो शोक शोके नमो सर्वरोगे नमो सर्वभोगे नमो सर्वजीतंग नमो सर्वपीतंग नमो सर्वज्ञानंग नमो मुक्त नमो सर्वपान नमो सर्वज्ञानंग नमो परमतानंग नमो सर्वमंत्रंग नमो सर्वदृशंग नमो सर्वकृष्णंग नमो सर्व रंगे त्रिपंगी अनंगे नमो जीव जीवंग नमो बीज बीजे अखिजे अपिजे समस्तं प्रसिजे कृपालं स्वरूपे कुकर्मं प्रणासी सदा सर्पदा रिद्ध सिद्धं निवासी चरपट छंद ता प्रसाद अमृत कर्मे अमृत धर्मे अखर जोगी अचल भोगे अचल राजे अटल साजे अखर त्रमगला कर्म सर्वं दाता सर्वं ज्ञाता सर्वं भाने सर्वं माने सर्वंग प्राणंग सर्वंग त्राणंग सर्वंग भुक्ता सर्वंग जुक्ता सर्वंग देवंग सर्वंग पेवंग सर्वंग काले सर्वंग पाले रूआल छंद प्रसाद आद रूप अनाद मूर्त जौन पुरख पार सर्वमान त्रिमान देव भेव आद उदार सर्वपालक सर्वकालक सर्वकोपन काल जत्र तत्र विराज ही अवधूत रूप निसाल नाम ठाम न जात जाकर रूप रंग न रेख आदि पुरुख आधार मृता जौन आदि सेख देश और न पेश जाकर रूप रेख न राग जत्र तत्र दिशा विशा हुई फैल और राग नाम काम विहीन पेख तम न जाय सर्वमान सर्वत्र मन सदय मन ताहे एक मूर्त अनेक दर्शन कीन रूप अनेक खेल खेल अखेल खेलन अंत को फिर एक दे भेव न जान ही जे भेद और कतेब रूप रंग न जात पासो जान कह जे वो तात्मात्मा जात जाकर जन्म मरण बहीन चक्कर बकर फिराए चतर चक मन ही पुर तीनो लोक चौदह की बिखा जग जाप जह जाप आद देव अनाद मूर्त थापे सब जे थाप परम रूप पनीत मूर्त पूर्ण पुरख पारु सर्विश्यम पवगण भजन हारु कालहीन कला संयुक्त काल पुरख देश धर्म धाम स भरम डत भूता लख भेस अंग रंग रंग जाक जात पात न नाम गर्भ गंजन दुष्ट भजन मुक्त दाम आप रूप अमीक अनुस्तिक पुरख अवधूत गर्भ गंजन सर भंजन आदि रूप असूत अंगहीन भंग नात्मिक पुरख पार सर्व लायक सर्व कायक सर्व कुप्रत पार सर्व गंता सर्व हंता सर्व त्यन पेख सर्व शासन जान ही जेह रूप रंग अरेख परम वेद प्राण जाकह नेत पाक नेतो कोट सिमरत प्राण शास्त्र न आवे बहु चित मद पार छंद त प्रसाद गुण गान उदारु महिमा पर आसन भंग उपमान अंगन भव प्रकाश निस्तर नास आजन बाहु साहु साहु राजन राज पानन पान देवन देव महान इंद्रन इंद्र बालन बालु रंकरण कालन कालन भूते अंगाबा भंगत मित उपार गुण गण उदार
ਮੌਨ ਗੁਰ ਪ੍ਰਣਾਮ ਨਿਰਭੈ ਨਿਕਾਮ ਅਤ ਦੁੱਤ ਪ੍ਰਚੰਡ ਮਿਤ ਗਤ ਅਖੰਡ ਅਲ ਸਹ ਕਰਮ ਅਦ੍ਰਿਸ਼ਟਾ ਧਰਮ ਸਰਬਾ ਪ੍ਰਣਾਡੇ ਅੰਡਨ ਵਾਢੇ ਚਾਚਰੀ ਛੰਦ ਤਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਯੰ ਕਰਿਯੰ ਨਾਮੇ ਅਕਾਮੇ ਭੁਜੰਗ ਪ੍ਰਯਾਤ ਛੰਦੇ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੇ ਚਤਰ ਚੱਕਰ ਦਾਨੇ ਚਾਚਰੀ ਛੰਦ ਨ ਸਤਰੈ ਨ ਮਿਤਰੈ ਨ ਭਰਮੰਗ ਨ ਪਿਤਰੈ ਨ ਕਰਮੰਗ ਨ ਕਾਇ ਜਨਮੰਗ ਅਜਾਇ ਨ ਚਿਤਰੈ ਨ ਮਿਤਰੈ ਪਰਿਆ ਪਵਿੱਤਰੈ ਪ੍ਰਤੀਸਾ ਅਦੀਸਾ ਅਦ੍ਰਿਸਾ ਕ੍ਰਿਸਾਏ ਭਗਵਤੀ ਛੰਦ ਤਾਂ ਪ੍ਰਸਾਦ ਕਸਤੇ ਕਿ ਅਛਿਜ ਦੇਸਾ ਕਿ ਅਭਿਜ ਪੀਸਾ ਕਿ ਅਗੰਜ ਕਰਮਾ ਕਿ ਅਭੰਜ ਭਰਮਾ ਕਿ ਅਭਿਜ ਲੋਕਾ ਕਿ ਅਦੁੱਤ ਸੁੱਖਾ ਕਿ ਅਭੂਤ ਵਰਣਾ ਕਿ ਵਿਭੂਤ ਕਰਣਾ ਕਿ ਰਾਜਿੰਗ ਪ੍ਰਭੈ ਕਿ ਧਰਮੰਗ ਤੁਜੈ ਕਿ ਸੁਖ ਭਰਣੈ ਕਿ ਸਰਬਾ ਭਰਣੈ ਕਿ ਜਗਤੰ ਕ੍ਰਿਤੀਆਂ ਕਿ ਛਤਰੰਗ ਛਤਰੀਆਂ ਕਿ ਬ੍ਰਹਮੰਗ ਸਰੂਪੈ ਕਿ ਅਨਪਹਨ ਉਪੈ ਕਿ ਆਦਿ ਅਦੇ ਵੈ ਕਿ ਆਪ ਉਪੇ ਵੈ ਕਿ ਚਤਰੰਗ ਬਿਹੀਨਾ ਕਿ ਏਕਾ ਅਧੀਨਾ ਕਿ ਰੋਜੀ ਰਜਾ ਕਰ ਹੀ ਮਾਰਿਆ ਕਿ ਕਪਾਕ ਬਿਆ ਬੈ ਕਿ ਗਿਆ ਬਿਲ ਗਿਆ ਬਿਆ ਕਿ ਅਫਲ ਗੁਨਾਹ ਕਿ ਸਾਹਨ ਸਾਹ ਕਿ ਕਾਰਨ ਕੁਣਿੰਦਾ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰੀ ਮੈਂ ਕਿ ਕਰਮ ਕਰੀ ਮੈਂ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਕਿ ਸਰਬੱਤਰ ਗਾਉਣਾ ਕਿ ਸਰਬੱਤਰ ਭਾਉਣਾ ਏ ਕਿ ਸਰਬੱਤਰ ਦੀਸਾ ਕਿ ਸਰਬੱਤਰ ਭੇਸਾ ਏ ਕਿ ਸਰਬੱਤਰ ਰਾਜਾ ਕਿ ਸਰਬੱਤਰ ਸਾਜਾ ਕਿ ਸਰਬੱਤਰ ਦੀਨਾ ਏ ਕਿ ਸਰਬੱਤਰ ਲੀਨਾ ਏ ਕਿ ਸਰਬੱਤਰ ਜਾ ਹੋ ਕਿ ਸਰਬੱਤਰ ਭਾ ਹੋ ਕਿ ਸਰਬੱਤਰ ਦੀਸਾ ਕਿ ਸਰਬੱਤਰ ਭੇਸਾ ਏ ਕਿ ਸਰਬੱਤਰ ਕਾਲਾ ਕਿ ਸਰਬੱਤਰ ਪਾਲਾ ਕੇ ਸਰਬੱਤਰ ਹੰਤਾ ਕੇ ਸਰਬੱਤਰ ਗੰਤਾ ਕੇ ਸਰਬੱਤਰ ਭੇਖੀ ਕੇ ਸਰਬੱਤਰ ਭੇਖੀ ਕੇ ਸਰਬੱਤਰ ਕਾਜਾ ਏ ਕੇ ਸਰਬੱਤਰ ਰਾਜਾ ਏ ਕੇ ਸਰਬੱਤਰ ਸੁਖ ਹੈ ਕੇ ਸਰਬੱਤਰ ਭੁੱਖ ਹੈ ਕੇ ਸਰਬੱਤਰ ਤ੍ਰਾਣਾ ਏ ਕੇ ਸਰਬੱਤਰ ਪੁਰਾਣਾ ਕੇ ਸਰਬੱਤਰ ਦੀਸਾ ਕੇ ਸਰਬੱਤਰ ਭੀਸਾ ਕੇ ਸਰਬੱਤਰ ਮਾਨੇ ਸਦੈਵ ਪ੍ਰਧਾਨੇ ਕੇ ਸਰਬੱਤਰ ਜਾਪਿਆ ਕੇ ਸਰਬੱਤਰ ਥਾਪਿਆ ਕੇ ਸਰਬੱਤਰ ਭਾਨੈ ਕੇ ਸਰਬੱਤਰ ਮਾਨੈ ਕੇ ਸਰਬੱਤਰ ਇੰਦ੍ਰੈ ਕੇ ਸਰਬੱਤਰ ਚੰਦ੍ਰੈ ਕੇ ਸਰਬੰਗ ਕਲੀਮੈ ਕੇ ਪਰਮੰਗ ਅਫੀਮੈ ਕੇ ਆਕੁਲ ਅਲਾਮੈ ਕੇ ਸਾਹਿਬ ਕਲਾਮੈ ਕੇ ਹੁਸਨਲ ਵਜੂ ਹੈ ਤਮਾਮ ਰਜੂ ਹਮੇਸ਼ਰ ਸਲਾਮੈ ਸਲੀ ਖਤਮਦਾਮੈ ਗਨੀ ਮੁਲ ਸਕਸਤਾ ਗਰੀਬਲ ਪ੍ਰਸਤਾ ਬਲਾਂਦਲ ਮਕਾਨਾ ਜਿਮਿਨ ਜਮਾਨਾ ਤਮੀ ਜੁਲ ਤਮਾਮੈ ਰੁਜਲ ਲੁਧਾਨੈ ਹਰਿਫਲ ਜੀਮੈ ਰਜਾਕ ਜਗੀਨੈ ਅਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਜੀਜਲ ਨਿਵਾਜੈ ਗਨੀ ਮਿਰਖ ਰਾਜੇ ਨੇ ਮੁਖ ਸਰੂਪ ਹੈ ਤੇਰੇ ਮੁਖ ਤੇ ਭੂਤ ਹੈ ਪਰ ਭੁਗਤ ਪ੍ਰਭਾ ਹੈ ਸਜੋਗਤ ਸੁਧਾ ਹੈ ਸਦੈਵ ਸਰੂਪ ਹੈ ਭੇਦੀ ਅਨੁਪੈ ਸਮਸਤ ਉਪਰਾਜੈ ਸਦਾ ਸਰਬ ਸਾਜ ਹੈ ਸਮਸਤ ਸਲਾਮ ਸਦੈਵ ਲੋਕਾਮ ਨਿਰਬਾਦ ਸਰੂਪ ਹੈ ਗਾਦ ਅਨੂਪ ਹੈ ਓ ਅੰਗ ਆਦਿ ਰੂਪ ਹੈ ਨਾਥ ਰੂਪ ਹੈ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗੁਣ ਤ੍ਰਿਵਾਦੇ ਅਗੰਜੇ ਅਗਾਦੇ ਸੁਭੰ ਸੁਰਭਾਗੇ ਸੁ ਸਰਬਾ ਅਨੁਰਾਗੇ ਤੇਰੇ ਭੁਗਤ ਸਰੂਪ ਹੈ ਛਿਜ ਹੈ ਛੂਤ ਹੈ ਕਿ ਨਰਕੁ ਪ੍ਰਣਾਸੈ ਪ੍ਰਿਥਿਲ ਪ੍ਰਵਾਸੈ ਨਿਰੁਕਤ ਪ੍ਰਭਾਹਿ ਸਦੈਵ ਸਦਹਿ ਵੇ ਭੁਗਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਨਿਰੁਕਤ ਸਦਹਿ ਵੇ ਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਯੁਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਨੰਗ ਹੈ ਅਭੇਖਿਆ ਲਿਖੈ ਭਰਮੈ ਕਰਮੈ ਨਾਦ ਜਗਾਦਿਆ ਜੈ ਹੈ ਬਹਿ ਹੈ ਭੂਤਿਆ ਧੂਤਿਆ ਨਾਸਿਆ ਦਾਸਿਆ ਧੰਦ ਹੈ ਬੰਧ ਹੈ ਭਗਤੇ ਬ੍ਰਗਤੇ ਨਾਸੇ ਪ੍ਰਕਾਸ਼ਨ ਚਿੰਤੇ ਸੁਨਿੰਤੇ ਅਲੇਖਿਆ ਦੇਖਿਆ ਲੇਖਿਆ ਭੇਖਿਆ ਢਾ ਹੈ ਗਾ ਹੈ ਸਭ ਹੈ ਗਮ ਹੈ ਨੀਲ ਹੈ ਨਾਦੇ ਅਨਿਤ ਹੈ ਸੁਨਿਤ ਹੈ ਜਾਤ ਹੈ ਜਦ ਹੈ ਚਰਪਟ ਛੰਦ ਤਾ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰਗ ਸਰਬੰਗ ਤ੍ਰਾਣੰਗ ਸਰਬੰਗ ਕਰਮੰਗ ਸਰਬੰਗ ਧਰਮੰਗ ਸਰਬੰਗ ਯੁਗਤਾ ਸਰਬੰਗ ਮੁਕਤਾ ਰਛਾਵਲ ਛੰਦ ਤਾ ਪ੍ਰਸਾਦ ਨਮੋ ਨਰਪਨਾ ਸਿਸਦਾ ਮੰਗ ਪ੍ਰਕਾਸ਼ ਅਨੰਗੰ ਸਰੂਪੇ ਅਭੰਗੰ ਵਿਭੂਤੇ ਪ੍ਰਮਾਤਮ ਪਰਮਾਥੇ ਸਦਾ ਸਰਬਸਾਥੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰੈ ਨ ਪੁੱਤਰੈ ਨ ਸਤਰੈ ਨ ਮਿੱਤਰੈ ਨ ਤਾਤੈ ਨ ਮਾਤੈ ਨ ਜਾਤੈ ਨ ਪਾਤੈ ਨ ਸਾਕੁ ਸਰੀਕਾ ਮਿੱਤੋ ਅਮੀਕੈ ਸਦੈਵ ਪ੍ਰਭੈ ਅਜੈ ਅਜਾ ਹੈ ਭਗਵਤੀ ਛੰਦ ਤੈ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਹਮੇਸ਼ਰ ਸਲਾਮੈ ਸਮਸਤ ਕਲਾਮ ਹੈ ਕਿ ਸਾਹਿਬ ਦਿਮਾਗੇ ਕਿ ਹੁਸਨ ਚਿਰਾਗੇ ਕਿ ਕਾਮਲ ਕਰੀਮ ਹੈ ਕਿ ਰਾਜ ਕਰਹੀਮ ਹੈ ਕਿ ਰੋਜੀ ਦੇਹੰਦ ਹੈ ਕਿ ਰਾਜ ਕਰਹਿੰਦ ਹੈ ਕਰੀ ਮੁਲਕ ਮਾਲੈ ਕਿ ਹੁਸਨ ਜਮਾਲੈ ਗਣੀ ਮੁਲਕ ਰਾਜੈ ਕਰੀ ਮੁਲ ਨਵਾਜੈ ਹਰੀ ਫੁਲਸਕਾਰ ਹੈ ਰਾਸਨ ਪਕਾਨ ਕਲੰਕ ਪ੍ਰਣਾਸੈ ਸਮਸਤ ਨਿਵਾਸ ਹੈ
اگنجل گلی مر جائے کریم میں سمسل جبا ہے کسا ہے کر ہے کہ نرکن پرناس ہے بہت نلنواس ہے کہ سربل گوانا ہے مصر روانا ہے تمہ مرت جی میں سمسل عجیج ہے پرنگ پرمی سے سمسل عدیس ہے دی سر لے کھائے میں اس لپے کھائے جی میرا جبا ہے امی کل اما ہے کریم ملک مالے کے جورت جمالے کے چلنگ پرکاس ہے کہ مطو سباس ہے کہ عجب سروپ ہے کہ مطو بے پوت ہے کہ مطو پسا ہے کہ آتم پرب ہے کہ چلنگ انانگ ہے کہ مطو پنگ ہے مد پار چھاند تا پرساد مون گن پرنام گن گن مدام آربر اگنج ہرنر پرپنج آن گن پرنام من من سلام ہرنر کھنڈ برنر مانڈے انپہ ناس مون من پرکاس گن گن پرنام جل تھل مدام انچے جنگ آسن پنگ اپما پار گات متو دار جل تھل منڈ دس وس پنڈ جل تھل مہنت دس بس بینت انپہ ناس ترس تر تراس آجن باہ کس دا اوکار آد کتنی ناد کلکھن خیال گربر اکال کر کر پرنام چت چرنا من چچ گات ججنا بات ان چنج گات ارنج بات ار ٹوٹ پنڈار ان ٹھٹ پارو آڈیٹ دھرم ات ٹھیٹ کرم ان برن انت داتا مہنت ہر بول من چند تو پرساد کرنال ہے ارکال ہے کھلکنڈن ہے مہمنڈن ہے جگتیسر ہے پرمیسر ہے کلکارن ہے سرب ابارن ہے ترت کے تارن ہے جا کے کارن ہے من مان ہے جگ جان سربم پر ہے سربم کر ہے سرپاس سرناس ہے کرنا کر ہے بے سوم پر ہے سربیسر ہے جگتیسر ہے برہمنڈس ہے کھل کھنڈس ہے پارتی پر ہے کرنا کر ہے جپا جپ تھپا تھپ ہے کرتا کرتا امرتا امرتا امرتا امرتا کرتا امرتا امرتا کرنا کرت ہے اکرتا کرت ہے ترنی تیت ہے امتیسر ہے پرمیسر ہے اکرتا کرتا امرتا امرتا اجبا کرت ہے امرتا امرتا ہے نر نائک ہے کھڑکائک ہے بیسوں پر ہے کرنال ہے نرپ نائک ہے سرپائک ہے پاپنجن ہے ارگنجن ہے رپتاپن ہے جپ جاپن ہے اکلنگ کرت ہے سربا کرت ہے کرتا کر ہے ہرتا ہر ہے پرماتم ہے سرب آتم ہے آتم باس ہے جس کے جس ہے پجہن پریات شند نمو سورج سورجے نمو چندر چندری نمو راج راجے نمو اندر اندرے نمو اندکاری نمو تیج تیجے نمو برند برندے نمو بیج بیجے نمو راج سنگ تم سنگ سات روپے نمو پرم تتنگ تتنگ روپے نمو جوگ جوگے نمو گیان گیانے نمو منتر منتر نم دھیان دھیانے نمو جد جدے نمو گیان گیانے نمو بھوج بھوجے نمو پان پانے نمو کلہ کرتا نمو سات روپے نمو اندر اندر نادن بے پوتے کلنکر روپے النکر النکے نمو آسا سے نمو بانک بنکے اپنگی سروپے اننگی انامے ترپنگی ترکالے اننگی اکامے ایک اچھری چھند اجائے الائے اپے ابے اپو اجو اناس اکاس اگنج پنج لکھ پکھ اکال دیال الیک پیک انام اکام اگا ہٹا ہناتھے پرماتھے اجونی مونی نہ راگے نہ رنگے نہ روپے نہ رکھے اکرمنگ پرمنگ گنج لکھے پجنگ پریات چھندے نمستل پرنامے سمستل پرناسے اگنجل نامے سمستل نواسے نرکامنگ بپوتے سمستل سروپے کو کرمنگ پرناسی سو ترمنگ بپوتے سدا سچ دانند سترنگ پرناسی کری ملک نندا سمستل نواسی عجائب بھوتے گجائب گنی میں ہریم کریم کری مل رہی میں چتر چکر ورتی چتر چکر بھگتے سوئم پہو سبم سر

तदयंग संगे अपंग अंग बिपुते। वाहिगुरु जी का खालसा वाहिगुरु जी की फतेह। एक ओंकार सतगुर प्रसाद पातशाह दसवें त्वा प्रसाद सवैये। ਸਰਾਵਗ ਸੁਧ ਸਮੋਹ ਸਿਧਾਨ ਕੇ ਦੇਖ ਫਿਰੇ ਘਰ ਜੋਗ ਜਤੀ ਕੇ ਸੂਰ ਸਧਾਰਨ ਸੁਧ ਸਿਧਾਧਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਮਤ ਕੋ ਨ ਦੇਖਿਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਨ ਏਕ ਰਤੀ ਕੇ ਮਾਥੇ ਮਤੰਗ ਜਰੇ ਜਰ ਸੰਗ ਅਨੂਪਾ ਤੰਗ ਸਰੰਗ ਸਵਾਰੀ ਕੋਟ ਤਰੰਗ ਕੁਰੰਗ ਸੀ ਕੂਦਤ ਪੌਨ ਕੋ ਗੁਣ ਕੋ ਜਾਤ ਨਵਾਰੀ ਭਾਰੀ ਭੁਜਾਨ ਕੇ ਭੂ ਭਲੀ ਬਿਦ ਲਿਆਵਤ ਸੀਸ ਨ ਜਾਤ ਵਿਚਾਰੇ। ਇੱਥੇ ਭਏ ਤੋ ਕਾਹ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਜੀਤ ਪਿਰਾ ਸਭ ਦੇਸ ਦਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ। ਗੁੰਜਿਤ ਗੁੜ ਗਜਾਨਕ ਸੁੰਦਰ ਹੀਨ ਸਤ ਹੀ ਹੈ ਰਾਜ ਹਜਾਰੇ। ਭੂਤ ਭਵਿੱਖ ਭਾਨ ਕੇ ਭੂਪਤ ਕੌਣ ਗਣਨ ਨਹੀਂ ਜਾਤ ਵਿਚਾਰੇ। ਸ੍ਰੀ ਪਤਸ਼ੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੇ। ਤੀਰਥ ਨਾਨ ਦਇਆ ਦਮਦਾਨੋ ਸੋ ਸੰਜਮ ਨੇਮ ਅਨੇਕ ਵਿਸਿੱਖ ਹੈ। ਵੇਦ ਪੁਰਾਣ ਕਤੇਬ ਕੁਰਾਣ ਜਮੀਨ ਜਬਾਨ ਸੁਬਣ ਕੇ ਪੇਖੈ। ਪਵਣ ਆਹਾਰ ਜਤੀ ਜਤ ਹਰ ਸਭੈ ਸੁਬਚਾਰ ਹਜ਼ਾਰ ਕ ਦੇਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲਿਖੈ। ਸੁਧ ਸਿਪਾਹਾ ਦੁਰੰਤ ਦੁਬਾਹਾ ਸੁਸ਼ਾਸਨਾ ਦੁਰਜਾਨ ਦਲਾਂਗੇ। ਭਾਰੀ ਗੁਮਾਨ ਭਰੇ ਮਨ ਮੈਂਕਰ ਪਰਬਤ ਪੰਖ ਹਲੇ ਨਾ ਹਲਾਂਗੇ। ਤੋਰ ਅਰੀਨ ਮਰੋਰ ਮੁਆਸਨ ਮਾਤੇ ਮਤੰਗਣ ਮਾਨ ਮਲਾਂਗੇ। ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬੇਨੂ ਤਿਆਗ ਜਹਾਨ ਦਾਨ ਚੱਲਾਂਗੇ। ਵੀਰ ਪਾਰ ਵੱਡੇ ਬਿਰੇ ਆਰ ਵਿਚਾਰ ਸਰ ਕੀ ਧਾਰ ਪਛਈਆ। ਤੋਰ ਦੇ ਸਮਲਿੰਦ ਮੁਆਸਨ ਮਾਤੇ ਜਾਨ ਕੇ ਮਾਨ ਮਲਈਆ। ਗਾੜੇ ਗੜਾਣ ਕੇ ਤੋੜਨ ਹਾਰ ਸੋ ਬਤ ਨਹੀਂ ਚੱਕ ਚਾਰ ਲਵਈਆ। ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੇਕ ਦਵਈਆ। ਦਾਨਵ ਦੇ ਪਨਿੰਦਰ ਸਾਚਰ ਭੂਤ ਭਾਣ ਜਪਾਂਗੇ। ਜੀਵ ਜਿੱਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਪ ਥਪਾਂਗੇ। ਪੁਨ ਪੁਨਤਾ ਪੁਨ ਬਾਣ ਜੈ ਤੁਹਨੋ ਪਾਪਨ ਕੇ ਬਹੁ ਪੁੰਜ ਖਪਾਂਗੇ। ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪਾਂਗੇ। ਮਾਨਵ ਇੰਦਰ ਜਿੰਦਰ ਨਰਾਤ ਬਜਾਉਣ ਤ੍ਰਿਲੋਕੋ ਰਾਜ ਕਰਾਂਗੇ। ਸਾਧ ਸਮੂਹ ਪ੍ਰਸੰਨ ਫਿਰੈ ਜਗ ਸੱਤਰ ਸਭੈ ਅਵਲੋਕ ਚਪਾਂਗੇ। ਮਾਨਵ ਇੰਦਰ ਜਿੰਦਰ ਨਰਾਤ ਬਜਾਉਣ ਤ੍ਰਿਲੋਕੋ ਰਾਜ ਕਰਾਂਗੇ। ਕੋਟ ਇਸ਼ਨਾਨ ਗਜਾਤ ਗਦਾਨ ਅਨੇਕ ਸਵੰ ਬਰਸਾਤ ਬਰਾਂਗੇ। ਬ੍ਰਹਮ ਮਹਿ ਸਰਬਿਸੰ ਸਚੀ ਪਤ।

ਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਣੈ ਘਟ ਘਟ ਕੀ ਪੜ ਪੜ ਕੀ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰ ਤਪ ਦੇਹ ਉਪਾਰਾ ਜਬਿਆ ਕਰ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੇਤੇ ਬਦਨ ਸ੍ਰੇਸ਼ਟ ਸਭ ਧਹਰੈ ਆਪ ਆਪਣੀ ਬੂਝ ਉਚਾਰਾਈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਤ ਭੇਦੇ ਅਰਾਲਮ ਨਿਰੰਕਾਰ ਨਿਰਵਿਕਾਰ ਨਿਰਲੰਭੋ ਆਦ ਅਨੀਲਾ ਨਾਦ ਅਸੰਭੋ ਤਾਕਾ ਮੂੜੋ ਚਾਰਦ ਭੇਦਾ ਜਾਕੋ ਭੇਵ ਨ ਪਾਪ ਦਬੇਦਾ ਤਾਕੋ ਕਰ ਪਾਹਣ ਅਨੁਮਾਨਤ ਮਾਹ ਮੂੜ ਕਛ ਭੇਦ ਨ ਜਾਣਤੋ ਮਾਹ ਦੇਵ ਕੋ ਕਹਿਤ ਸਦਾ ਸਿਵੋ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਭਿੰਨ ਭਿੰਨ ਤੋ ਹਿ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਿਹ ਬਿਰਸਜਾ ਪ੍ਰਥਮ ਸੰਸਾਰਾ ਏਕੈ ਰੂਪਾ ਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡਜ ਜੇ ਰਜ ਸੇ ਤਜ ਕੀਨੀ ਅਤ ਭੁਜ ਖਾਨ ਬਾਹਰ ਰਸ ਦੀਨੀ ਕਹ ਪੂਰ ਰਾਜਾ ਹ ਬੈਠਾ ਕਹ ਸਿਮਟ ਭਾਈ ਸ਼ੰਕਰ ਕੈਠਾ ਸਿਗਰੀ ਸ੍ਰੇਸ਼ਟ ਦਿਖਾਈ ਅਚੰਭ ਭਵ ਆਦਿ ਜੁਗਾਦ ਸਰੂਪ ਸਜਿਅਮ ਭਵ ਵਰਛਾ ਮੇਰੀ ਤੁਮ ਕਰੋ ਸੇਖੋ ਬਾਰ ਅਸਿੱਖ ਸੰਘਰੋ ਦੁਠ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਘਾਤਾ ਜੇ ਅਸਤੋਤਵ ਸਰਣੀ ਪਰੇ ਤਿਨਕੇ ਦੁਠ ਦੁਖਤ ਹਾਂ ਮਰੇ ਪੁਰਖ ਜਮ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕਿ ਕਾਰਨ ਹੈ ਰਚਾ ਹੋਏ ਤਾ ਹਿ ਸਭ ਕਾਲਾ ਦੁਸ਼ਟ ਅਰਿਸ਼ਟਰ ਤਤਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋ ਤਾ ਕੇ ਤਾਪ ਤਨਕ ਮੈਂ ਹਰ ਹੋ ਰਿਦ ਸਿਧ ਕਰਮ ਸਭ ਹੋਈ ਦੁਠ ਛਾ ਚਪ ਸਕੈ ਨ ਕੋਈ ਏਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਸ ਤੇ ਤਾ ਇਹੋ ਬਾਰਾ ਜਿਨ ਨਰ ਨਾਮ ਤਿਹਾਰੂ ਕਹਾ ਦਾਦ ਦੁਠ ਦੁਖ ਤੇ ਰਹਾ ਖੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਰ ਦੈਲੇ ਹੋ ਬਾਰੀ ਸਰਬ ਠੌਰ ਮੋਹ ਹੋ ਸੁਹਾਈ ਦੁਸ਼ਟ ਦੁੱਖ ਤੇ ਲੇਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਖ ਸਕਲ ਦੇਹ ਕੋ ਹਰਤਾ ਦੁਸ਼ਟ ਦੁਖੀਨ ਕੋ ਛੈ ਕਰਤਾ ਸ੍ਰੀ ਅਤੁਜ ਭਇ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ ਮਨ ਬਾਂਛਤ ਪੜ ਪਾਵੈ ਸੋਈ ਦੁਖ ਨਤ ਸਹਿਬੇ ਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹਿ ਸੁ ਰਸਨਾ ਪਾਵਈ ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨੰਗ ਤਿਨ ਨਰ ਕੇ ਰਹੈ ਹੋ ਜੋ ਜਾਕੀ ਇੱਕ ਵਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਾ ਸਹਿਸ ਭਣਜੈ ਅਰਧ ਸਹਿਸ ਪੁਣ ਤੀਨ ਕਹੀ ਜੈ ਭਾਦਰੋ ਸੁਧੀ ਅਸ਼ਟਮੀ ਰਾ ਬਾਰਾਉ ਤੀਰ ਸਤਦਰੋ ਗ੍ਰੰਥ ਸੁਧਾਰਾਉ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਵਾਂਗ ਤਰੇ ਨਹੀਂ ਆਨੇ ਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਮਤ ਏਕ ਨ ਮਾਨਿਓ ਸਿਮਰਤ ਸਾਸਰ ਬੇਦ ਸਬੈ ਬਹੁ ਭੇਦ ਕਹੇ ਹਮ ਏਕ ਨ ਜਾਣਿਓ ਸ੍ਰੀ ਅਸਮਾਨ ਕਿਰਪਾ ਤੁਮਰੀ ਕਰੂ ਮੈਂ ਨਾ ਕਹੂ ਸਭ ਤੋਂ ਹਿ ਬਖਾਨਿਓ।

ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਧੀਆ ਵਾਧਾਈਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕੇ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨ ਹਮਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ।

ਇਨਾਮ ਜਿਨ ਕੈ ਮਨ ਵਸਿਆ ਬਾਜੇ ਸ਼ਬਦ ਕੰਢੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਅਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਾਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਹੋ ਸੰਤੋ ਸਭ ਧਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਿਆ ਏ ਘਰ ਸੁਭਾਗਿਆ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੋ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੂੰ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਹਨ ਮਾਣੀ ਦੇਹਨ ਮਾਣੀ ਲਵੈ ਬਾਜ ਹੋ ਕਿਆ ਕਰੇ ਬੇਚਾਰੀਆ ਤੁਧ ਬਾਜ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਏਸ ਨੂੰ ਹੋਰ ਥਾਉ ਨਾਹੀ ਸਬਦ ਲਾਗ ਸਵਾਰੀਆ ਕਹਿ ਨਾਨਕ ਲਿਵਾ ਬਾਜ ਹੋ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਪਰ ਕਰੇ ਪਿਆਰਿਆ ਕਰ ਕਿਰਪਾ ਕਰ ਕੱਟੇ ਗਿਆਨ ਅੰਜਨ ਸਾਰੇ ਅੰਦਰ ਹੋ ਜਨ ਕਾਮ ਹੋ ਤੁਟਾ ਤਨਕਾ ਸਬਦ ਸੱਚਾ ਸਵਾਰਿਆ ਕਹਿ ਨਾਨਕ ਇਹੋ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰਮ ਭੂਲੇ ਫਿਰਹ ਦਹਿ ਦਿਸ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋ ਏ ਜਨ ਪਾਵੇ ਆਵੋ ਸੰਤ ਪਿਆਰੇ ਅਕਤ ਕੀ ਕਰਾ ਕਹਾਣੀ ਅਕਤ ਕੇਰੀ ਕਿਤ ਦੁਆਰੇ ਪਾਈਐ ਤਨ ਮਨ ਧਨ ਸਭ ਸੋ ਗੁਰ ਕੋ ਹੁਕਮ ਮੰਨੇ ਪਾਈਐ ਹੁਕਮ ਮੰਨੇ ਹੋ ਗੁਰੂ ਖੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਕਤ ਕਹਾਣੀ ਏ ਮਨ ਚੰਚਲਾ ਚਤੁਰਾਈ ਕਿਨ ਨ ਪਾਇਆ ਚਤੁਰਾਈ ਨ ਪਾਇਆ ਕਿਨਾਈ ਤੂੰ ਸੁਣ ਮਨ ਮੇਰੇ ਆ ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤਨਾ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਾਂ ਸਭ ਟਹ ਜਿਨ ਮਹ ਮੀਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨ ਨ ਪਾਇਆ ਏ ਮਨ ਪਿਆਰੇ ਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲਾ ਨਾਹੀ ਤੇਰਾ ਨਾਲੇ ਸਾਥ ਤੇਰਾ ਚੱਲਾ ਨਾਹੀ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੁੱਲੇ ਨਾ ਕੀਚਾ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੋ ਹੋਵੇ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗਮ ਅਗੋ ਚਿਰਾ ਤੇਰਾ ਅੰਤ ਨ ਪਾਇਆ ਅੰਤੋਂ ਨਾ ਪਾਇਆ ਕਿ ਨਾ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਾਨ ਸਭ ਖੇਲ ਤੇਰਾ ਕਿਆ ਕੋ ਅੱਖ ਵਿਖਾਣੇ ਆਖੈ ਤਾ ਵੇਖੈ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹਿ ਨਾਨਕ ਤੁਸ ਦਾ ਅਗਮ ਹੈ ਤੇਰਾ ਅੰਤ ਨ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਮਸਾਇਆ ਜੀ ਜੰਦ ਸਭ ਤੁਧ ਉਪਾਏ ਇੱਕ ਵੇਖ ਪਰਸਨ ਆਇਆ ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਰਾਲੀ ਭਗਤਾ ਹਕੇਰੀ ਬਿਖ ਮਾਰ ਚਰਣਾ ਲਭ ਲੋਭ ਅਹੰਕਾਰ ਤਾ ਤ੍ਰਿਸਨਾ ਬਹੁਤ ਨਾਹੀ ਬੋਲਣਾ ਖੰਨੇ ਹੋ ਤਿੱਖੀ ਵੱਲ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੇ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ ਜਉ ਤੂੰ ਚਲਾਹੇ ਤਿਵ ਚਲਾ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵ ਚਲਾਹ ਜਿਨ ਮਾਰਗ ਪਾਵਹਿ ਕਰ ਕਿਰਪਾ ਜਿਨ ਨਾਮ ਲਾਹੇ ਸੇ ਹਰ ਹਰਸ ਦਾ ਧਿਆਵਹਿ ਜਿਸ ਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵਹਿ ਕਹਿ ਨਾਨਕ ਸੱਚੇ ਸਾਹਿਬ ਜੋ ਭਾਵੈ ਤਿਵ ਚਲਾਵਹਿ ਇਹੋ ਸੋਹੇਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹੇਲਾ ਸਤਿਗੁਰੂ ਸੁਣਾਇਆ ਇਹ ਤਿਨ ਕਹਿ ਮਨ ਮਸਿਆ ਤਿਨ ਧਰੋਹ ਲਿਖਿਆ ਆਇਆ ਇੱਕ ਫਿਰਾ ਕਨੇਰੇ ਕਰਹਿ ਗੱਲਾਂ ਗੱਲੀ ਕਿਨ ਨ ਪਾਇਆ ਕਹਿ ਨਾਨਕ ਸ਼ਬਦ ਸੋਹੇਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕਟੰਬ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿੰਦੇ ਪੁੱਤ ਸੁਣਦੇ ਪੁੱਤ ਸੇ ਪੁੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
ਕਰਮੀ ਸਹਿਜ ਨ ਉਪਜੈ ਬਿਨ ਸਹਜਾ ਸਹਸਾ ਨ ਜਾਏ ਨ ਜਾਏ ਸਹਸਾ ਕ੍ਰਿਸ਼ਨ ਨਿਮਰਾ ਹੈ ਕਰਮ ਕਮਾਏ ਸਹਸਾ ਜੀਵ ਮਲੀਨ ਹੈ ਕ੍ਰਿਸ਼ਨ ਨਿਮ ਧੋਟਾ ਜਾਏ ਮਨ ਧੋ ਸ਼ਬਦ ਲਾਗੋ ਹਰਿ ਸਿਉ ਰਾਹੋ ਹੋ ਚਿਤ ਲਾਏ ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਉ ਸਹਸਾ ਇਉ ਜਾਏ ਜੀਹੁ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜੀਉ ਤਾਂ ਮੈਲੇ ਤਿੰਨ ਜਨਮ ਜੂਆ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨਹੁ ਵਿਸਾਰਿਆ ਵੇਦਾ ਮਹਿ ਨਾਮ ਉੱਤਮ ਸੋ ਸੁਣਹਿ ਨਾਹੀ ਫਿਰਾਂ ਜੋ ਬੇਤਾ ਲਿਆ ਕਹਿ ਨਾਨਕ ਜਿਨ ਸਤ ਜਿਆ ਕੂੜੇ ਲਾਗੇ ਤਿੰਨ ਜਨਮ ਜੂਆ ਹਾਰਿਆ ਜੀਹੁ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜੀਹੁ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸਸ ਮਾਣੀ ਜਨਮ ਰਤਨ ਜਿਨੇ ਖਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਹੈ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਰਮਕ ਹੋਵੇ ਹੋਵੇ ਤਾਂ ਸਰਮਕ ਸਿੱਖ ਕੋਈ ਜੀਉ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਇ ਅੰਤਰ ਆਤਮਾ ਸੰਭਾਲੇ ਆਪ ਛੱਡ ਸਦਾ ਹੈ ਪਰਣਾ ਗੁਰਬਿਨੇ ਆਵਣਾ ਜਾਣੈ ਕੋਈ ਕਹਿ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇਵੇ ਮੁਖ ਹੋਵੈ ਬਿਨ ਸਤਿਗੁਰ ਮੁਕਤ ਨ ਪਾਵੈ ਪਾਵੈ ਮੁਕਤ ਨ ਹੋ ਥੈ ਕੋਈ ਪੁੱਛੋ ਬੱਬੇ ਕੀਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਕੋ ਨਦਰ ਕਰਮ ਹੋਵੈ ਹਿਰਦੈ ਤਨ ਸਮਾਣੀ ਪੀਵਹੁ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ।

ਨੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਵਖਾਣੀ ਹਰ ਹਰ ਨਿਤ ਕਰ ਹਰਸ ਨਾ ਕਹਿ ਕਛੂ ਨਾ ਜਾਣੀ ਚਿਤ ਜਿਨ ਕਾਹਰ ਲਿਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਵੋ ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਉਪਾਇ ਕਹਿ ਕਰਤਾ ਆਪੇ ਹੁਕਮ ਵਰਤਾਏ ਹੁਕਮ ਵਰਤਾਇਆ ਵੇਖੈ ਗੁਰਮੁਖ ਸਹਿ ਬੁਝਾਏ ਤੋੜੇ ਬੰਧਨ ਹੋਵੇ ਮੁਖ ਤੋ ਸ਼ਬਦ ਮਨ ਮਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉਂ ਲਭ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪੀ ਚਾਰਦੇ ਤੱਤੈ ਸਾਰਣ ਜਾਣੀ ਤੱਤੈ ਸਾਰਣ ਜਾਣੀ ਗੁਰੂ ਬਾਜੋ ਤੈ ਸਾਰਣ ਜਾਣੀ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ ਹਰ ਮਨ ਵਸਿਆ ਬੋਲੇ ਹੈ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾ ਜਿਸਨੂੰ ਅਣ ਦਿਨ ਹਲ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮਹਿ ਪ੍ਰਤਪਾਲ ਕਰੇ ਸੋ ਕਿਉਂ ਮਨੋਹ ਵਸਾਰੀ ਹੈ ਮਨੋਹ ਕਿਉਂ ਵਸਾਰੀ ਹੈ ਇਹ ਵੜਦਾਤਾ ਜੇ ਆਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕ ਇਹ ਵੜਦਾਤਾ ਸੋ ਕਿਉਂ ਮਨੋਹ ਵਸਾਰੀ

ਮਾਇਆ ਅਗਨ ਸਭ ਕੋ ਜਿਹੀ ਕਰਤਾ ਖੇਲ ਰਚਾਇਆ। ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਇਹ ਮਾਇਆ ਜਿਤ ਹਰ ਵਿਸਰਾਏ ਮਹ ਉਪਜਾਏ ਭਾਉ ਦੂਜਾ ਲਾਇਆ। ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਂਗੀ ਤਿਨੀ ਵਿੱਚੇ ਮਾਇਆ ਪਾਇਆ। ਅਰੇ ਆਪ ਮੁਲਕ ਹੈ ਮੁੱਲ ਨ ਪਾਇਆ ਜਾਏ, ਮੁੱਲ ਨ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਵਿਲ ਲਾਏ। ਐਸਾ ਸਤਿਗੁਰੂ ਜੀ ਮਿਲਾਏ ਤਿਸ ਨੂੰ ਸਿਰ ਸੌਂਪੀਆ ਵਿੱਚੋਂ ਆਪ ਜਾਏ। ਜਿਸਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨਿਆਏ।

ਪਿਆਸ ਨ ਜਾਏ ਹੋਰ ਕਿਤਾ ਜਿਚਰ ਹਰ ਰਸ ਪੱਲਾ ਨ ਪਾਏ ਹਰ ਰਸ ਪਾਏ ਪੱਲਾ ਪੀਏ ਹਰ ਰਸ ਬਾਹਰ ਨ ਤਰਸ ਨਾ ਲਾਗੇ ਆਏ ਇਹੋ ਹਰ ਰਸ ਕਰਮੀ ਪਾਈ ਆਏ ਸਤਿਗੁਰ ਮਿਲਾ ਦਿਸਿਆਏ।

ਜਿਉ ਸਾਚਾ ਸੋਹਿਲਾ ਸਾਚਾ ਕਰ ਗਾਵਹੁ, ਗਾਵੋ ਤਾਂ ਸੋਹਿਲਾ ਕਰ ਸਾਚਾ ਹੈ, ਜਿੱਥੇ ਸਦਾ ਸਤਿ ਆਵੇ ਹੈ, ਸੱਚੋ ਧਿਆਵੈ ਹੈ, ਜਾਤ ਭਾਵੈ ਹੈ।

ਸਲੋਕ ਮਹਲਾ ਪਹਿਲਾ ਬਿਸਮਾਦ ਨਾਦ ਬਿਸਮਾਦ ਵੇਦ ਬਿਸਮਾਦ ਜੀ ਬਿਸਮਾਦ ਭੇਦ ਬਿਸਮਾਦ ਰੂਪ ਬਿਸਮਾ ਰੰਗ ਬਿਸਮਾ ਨਗੇ ਫਿਰੈ ਜੰਤ ਬਿਸਮਾਦ ਪਾਨ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡਾ ਬਿਟਾਣੀ ਬਿਸਮਾਦ ਧਰਤੀ ਬਿਸਮਾਦ ਖਾਣੀ ਬਿਸਮਾਦ ਸਾਧ ਲਗੇ ਪ੍ਰਾਣੀ ਬਿਸਮਾਦ ਸੰਜੋਗ ਬਿਸਮਾਦ ਵਿਯੋਗ ਬਿਸਮਾਦ

ਸੈ ਕੁਦਰਤ ਸੁਣੀਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾਲੀ ਆਕਾਸ਼ੇ ਕੁਦਰਤ ਸਰਵਿਆਕਾਰ ਕੁਦਰਤ ਵੇਦ ਪੁਰਾਣ ਕਿਤੇਬਾ ਕੁਦਰਤ ਸਰਵ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ।

ਵਿੱਚ ਭਵਨ ਮੈਂ ਸਦਵਾ ਪਹਿ ਵਿੱਚ ਲੈ ਲਖ ਦਰੀਆਓ ਪਹਿ ਵਿੱਚ ਅਗਨ ਕਟੈ ਵਿਗਾਰ ਪਹਿ ਵਿੱਚ ਧਰਤੀ ਦੱਬੀ ਭਾਰ ਪਹਿ ਵਿੱਚ ਇੰਦ ਫਿਰੈ ਸਿਰ ਪਹਾੜ ਪਹਿ ਵਿੱਚ ਰਾਜਾ ਧਰਮ ਦੁਆਰ ਪਹਿ ਵਿੱਚ ਸੂਰਜ ਪਹਿ ਵਿੱਚ ਚੰਦ ਕੋਹ ਕਰੋੜੀ ਚਲਤਨਾਂਤ ਪਹਿ ਵਿੱਚ ਸਿੱਧ ਬੋ ਸੁਨਾਥ ਪਹਿ ਵਿੱਚ ਅਡਾਨੇ ਆਕਾਸ਼ ਪਹਿ ਵਿੱਚ ਜੋਤ ਮਹਾਬਲ

ਇਹੋ ਜਿਹੇ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਿੜਦਾਤਾ ਕੋ ਨਹੀਂ, ਸਭ ਸੁਣਿਆ ਲੋਕ ਸੁਭਾਇਆ। ਸਤਿਗੁਰ ਮਿਲਿਆ ਸੱਚ ਪਾਇਆ, ਜਿਨ ਵਿੱਚੋਂ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ

ਪੜ ਪੜ ਗੱਡੀ ਲੱਦੀ ਐ ਪੜ ਪੜ ਭਰੀਏ ਸਾਥ ਪੜ ਪੜ ਬੇੜੀ ਪਾਈ ਐ ਪੜ ਪੜ ਗੱਡੀ ਐ ਖਾਤ ਪੜੀਏ ਜੇਤੇ ਬਰਸ ਬਰਸ ਪੜੀਏ ਜੇਤੇ ਮਾਸ ਪੜੀਏ ਜੇਤੀ ਆਰ

ਪਹਿਲਾ ਸਚਕਾਲ ਕੂੜ ਵਰਤਿਆ ਅਕਲ ਕਾਲ ਖਬੇਤਾਲ ਵੀ ਉਹ ਬੀਜ ਬਦਲੇ ਗਏ ਆਪੋ ਗਵੈ ਦਾਲ ਜੇ ਕੋਹੇ ਤੋਂ ਗਵੈ।

0: ਜੋ ਕਿਛ ਕਰਨਾ ਸੋ ਕਰ ਰਹਿਆ ਮਹਲਾ ਦੂਜਾ।
1: ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਪਤ੍ਰਿ ਸ਼ਬਦੰ ਸੁਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਸਾਰਾ ਸ਼ਬਦੰ ਇੱਕ ਸ਼ਬਦੰ ਜੇ ਕੋ ਜਾਣਾ ਪਿਓ ਨਾਨਕ ਤਾ ਕਾ ਦਾਸਾ ਸੋ ਇੰਦਰ ਜਿੰਦੇ ਮਹਲਾ ਦੂਜਾ। ਏ ਕ੍ਰਿਸ਼ਨੰ ਸਰਵ ਦੇਵਾ ਦੇਵ ਦੇਵਾ ਤੋ ਆਤਮਾ ਆਤਮਾ ਵਾਸਤੇ ਵਸ ਜੇ ਕੋ

0: ਗੁਰੂ ਪਿਆਰੇ ਸਾਧ ਸੰਗਤ ਜੀ ਕੀਰਤਨ ਕਰਦਿਆਂ ਹੋਈਆਂ ਫੁੱਲਾਂ ਬਖਸ਼ ਦੇਣੀਆਂ ਜੀ। ਚੱਲ ਰਹੀ ਗੁਰਬਾਣੀ ਦੀ ਲੜੀਵਾਰ ਵਿਚਾਰ ਲੜੀਵਾਰ ਕਥਾ ਸਤਿਕਾਰਯੋਗ ਗਿਆਨੀ ਜੀ ਹੋਰ ਆਪਾਂ ਸਵਾਗਤ ਸਰਵਨ ਕਰੋ। ਜਿੰਨੇ ਵਿੱਚ ਸਤਸੰਗੀ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ, ਪਿਆਰ ਸਾਹਿਬ ਗੁਰਪਤੇ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉਂ ਭਾਵੈ ਤਿਉਂ ਰਾਖ ਲੈ, ਹਮ ਸਰਨ ਪ੍ਰਭਾਏ ਰਾਮ ਰਾਜੇ। ਹਮ ਭੂਲ ਵਿਗਾੜੈ ਦਿਨ ਸਰਾਤ, ਹਰ ਲਾਜ ਰਖਾਏ।

ਸੁਆਮੀ ਜਿਉਂ ਭਾਵ ਤਿਵੈ ਬੁਲੈਨੀ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨਾ, ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨਾ, ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਖੱਟ ਪੀ ਇੱਕ ਬਾਤ ਵਖਾਨ ਹੈ ਚਾਰ ਪੁਕਾਰ ਹੈ ਨਾ ਤੂੰ ਮਨ ਹੈ ਖੱਟ ਪੀ ਇੱਕ ਬਾਤ ਵਖਾਨ ਹੈ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ ਕਰੁਣਾ ਨਿਧਾਨ, ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸਬਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀ ਦਾਰੇ ਪਰਸਨਾ ਕੀਤੇ ਹਨ। ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ, ਹੋਰ ਸ਼ਬਦਾਂ ਦਾ ਰਸ ਪਿੰਨਾ ਕੀਰਤਨ, ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਅਮੋਲਕ ਮਨੁੱਖ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ, ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਜੋ ਪਾਵਨ ਪਵਿੱਤਰ ਲੜੀਵਾਰ ਕਥਾ ਉਪਦੇਸ਼ 886 ਅੰਗ ਤੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਬਖਸ਼ਿਸ਼ ਕਰ ਰਹੇ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਅੰਮ੍ਰਿਤ ਸਰ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਸਨ। 68 ਘਾਟ ਜਿੱਥੇ ਥੜਾ ਬਣਿਆ ਹੋਇਆ ਹੈ, ਲੰਗਰ ਹਾਲ ਵੱਲੋਂ ਉਤਰਦਿਆਂ ਪ੍ਰਕਰਮਾ ਦੇ ਵਿੱਚ ਪੌੜੀਆਂ ਉਤਰਨ ਤੋਂ ਬਾਅਦ ਸਾਹਮਣੇ ਨਾਲ ਹੀ ਥੜਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਉੱਥੇ ਬੈਠ ਕੇ ਸਰੋਵਰ ਪੱਕਿਆਂ ਕਰਵਾਉਣ ਦੀ ਸੇਵਾ ਕਰਵਾ ਰਹੇ ਸਨ। ਜਿਸ ਵੇਲੇ ਪਾਵਨ ਸ਼ਬਦ ਉਚਾਰੇ ਨੇ, ਇਹਦੀ ਉਥਾਨਕਾ ਵਿਦਵਾਨ ਮਹਾਂਪੁਰਸ਼ਾਂ ਲਿਖੀ ਹੈ, ਯੋਗੀ ਨੂੰ ਸੰਬੋਧਨ ਹੋ ਕੇ ਇਹ ਸ਼ਬਦ ਉਚਾਰੇ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ। ਪਰ ਇਹਨਾਂ ਵਿੱਚ ਚਾਰ ਸ਼ਬਦ ਜਿਹੜੇ ਨੇ ਇਹ ਯੋਗੀ ਦੇ ਪਰਥਾਏ ਨੇ, ਮਹੇਸ਼ੇ ਯੋਗੀ ਦੇ, ਜੋ ਪੁਰਾਣਾ ਜਾਮ ਵੀ ਕਰਦਾ ਸੀ। ਇੱਕ ਕਿੰਗ ਸੀ ਇਹਦੇ ਕੋਲ, ਕਿੰਗੁਰੀ, ਜੋ ਹਰਨ ਦੇ ਸਿੰਘ ਦੀ ਹੁੰਦੀ ਹੈ, ਸਿੰਘੀ ਵੀ ਕਹਿੰਦੇ ਉਹਨੂੰ। ਕਿੰਗ ਬਹੁਤ ਸੋਹਣੀ ਵਜਾਉਂਦਾ ਸੀ, ਉਹਦੇ ਨਾਲ ਮਗਨ ਹੋ ਜਾਂਦਾ ਸੀ। ਇਹ ਯੋਗੀ ਮਹੇਸ਼ਾ ਯੋਗੀ ਜੀ ਦਾ ਨਾਮ ਆਉਂਦਾ ਹੈ, ਇਹਦੇ ਬਾਰੇ ਉਥਾਨਕਾ ਵਿੱਚ ਆਉਂਦਾ ਹੈ ਕਿ ਇਹ ਯੋਗੀ ਦੇ ਮਨ ਵਿੱਚ ਆਇਆ ਵੀ ਸਮੁੰਦਰ ਦੇ ਟਾਪੂ ਦੀ ਸੈਰ ਕਰੀਏ, ਤਪੱਸਿਆ ਕਰ ਰਿਹਾ ਸੀ। ਪੁਰਾਣਾ ਜਾਮ ਕਰਨ ਕਰਕੇ ਉਮਰ ਵੀ ਲੰਬੀ ਸੀ, ਇੱਕ ਥਾਂ ਬੈਠਾ ਰਿਹਾ। ਫਿਰ ਇਹਦੇ ਮਨ ਵਿੱਚ ਸੰਕਲਪ ਕੀਤਾ ਵੀ ਸਮੁੰਦਰ ਦੀ ਟਾਪੂ ਦੀ ਸੈਰ ਕਰਕੇ ਆਈ। ਇਹ ਚਲਾ ਗਿਆ ਉੱਥੇ ਸਮੁੰਦਰੀ ਜਹਾਜ਼ ਵਿੱਚ, ਜਿਵੇਂ ਬੇੜੇ ਹੁੰਦੇ ਸੀ, ਬੇੜੀਆਂ। ਪੁਰਾਣੇ ਸਮਿਆਂ ਵਿੱਚ ਹੋਰ ਲੋਕ ਜਿੱਥੇ ਬੈਠੇ ਸੀ ਜਹਾਜ਼ ਦੇ ਵਿੱਚ ਸੈਰ ਕਰਨ ਵਾਲੇ, ਇੱਕ ਪਾਸੋਂ ਬਿਠਾਇਆ, ਦੂਜੇ ਤਾਰ ਦਿੱਤਾ ਨੇੜੇ ਨੇੜੇ, ਉਹ ਹੋਰ ਲੋਕ ਵੀ ਬੈਠੇ ਸੀ। ਬੇੜਾ ਜਿਹੜਾ ਸੀ ਡੂੰਘੇ ਪਾਣੀ 'ਚ ਥੋੜ੍ਹਾ ਜਿਹਾ ਗਿਆ ਅਤੇ ਡਾਵਾਂ ਡੋਲ ਹੋ ਗਿਆ, ਫਸ ਗਿਆ। ਵੱਡਾ ਮਗਰਮੱਛ ਜਿਹੜਾ ਸੀ ਉਹ ਮੂਹਰੇ ਆ ਗਿਆ, ਅੜ ਗਿਆ, ਤੁਰਨ ਨਹੀਂ ਦਿੱਤਾ। ਉਹਨਾਂ ਕਿਹਾ ਵੀ ਹੁਣ ਕੀ ਕਰੀਏ, ਇਹਦਾ ਫਸ ਗਿਆ ਵਾ, ਇਹਦਾ ਕੀ ਇਲਾਜ ਹੈ। ਉਹਨਾਂ ਕਿਹਾ ਇਲਾਜ ਤਾਂ ਇਹ ਬਲੀ ਦੇਣੀ ਪਵੇਗੀ। ਪੁਰਾਣੇ ਸਮਿਆਂ ਵਿੱਚ ਐਸਾ ਹੀ ਸੀ, ਲੋਕ ਅੰਧ ਵਿਸ਼ਵਾਸੀ ਸਨ, ਕਿਹਾ ਬਲੀ ਦੇਣੀ ਪਵੇ ਕਿਸੇ ਮਨੁੱਖ ਦੀ ਤਾਂ ਸਾਰੇ ਬਚ ਜਾਵਾਂਗੇ ਆਪਾਂ, ਤੁਰ ਪਵੇ। ਕਹਿਣ ਲੱਗੇ ਵੀ ਉਹਦੀ ਜਿਹਦਾ ਕੋਈ ਨਾ ਹੋਵੇ, ਇਕੱਲਾ ਕਹਿਰਾ ਹੋਵੇ।
ਸਾਰਿਆਂ ਸਕੀਮ ਕੀਤੀ ਵੀ ਆਪਾਂ ਤਾਂ ਸਾਰੇ ਟੱਬਰ ਟੀਰ ਵਾਲੇ ਹਾਂ, ਘਰ ਬਾਰ ਬੱਚਿਆਂ ਵਾਲੇ। ਆਹ ਜਿਹੜਾ ਇੱਕ ਜੋਗੀ ਬੈਠਾ ਵਧੂਤ ਪੁਰਸ਼, ਮੁੰਦਰਾਂ ਕੰਨ ਵਿੱਚ ਪਾਈਆਂ ਹੋਈਆਂ ਨੇ ਕੰਨ ਫਾੜ ਕੇ, ਇਹ ਸ਼ਿਵਜੀ ਦਾ ਉਪਾਸ਼ਕ ਸੀ। ਇਹਨੂੰ ਸਮੁੰਦਰ ਦੇ ਭੇਟ ਕਰ ਦਿੰਦੇ ਹਾਂ, ਜਲ ਦੇਵਤੇ ਦੇ ਇਹਨੂੰ ਭੇਟ ਕਰ ਦਿਓ, ਆਪਾਂ ਬਚ ਜਾਓ। ਇਹਨੇ ਬੜੇ ਤਰਲੇ ਲਏ ਮਹਿਛੇ ਜੋਗੀ ਨੇ, ਪਰ ਲੋਕਾਂ ਚੁੱਕ ਇੱਕ ਨਾ ਸੁਣੀ, ਸੁੱਟ ਦਿੱਤਾ ਪਾਣੀ। ਡਿੱਗਣ ਸਾਰ ਉਹ ਮੱਛ ਜਿਹੜਾ ਸੀ ਉਹਨੇ ਇਹਨੂੰ ਨਿਗਲ ਲਿਆ ਅਤੇ ਉਹ ਪਾਸੇ ਹਟ ਗਿਆ, ਸਾਬ 'ਤੇ ਇਹਨੂੰ ਨਿਗਲ ਗਿਆ ਅਤੇ ਜਾ ਉਹਨੇ ਕਿਨਾਰੇ 'ਤੇ ਇਹਨੂੰ ਉਗਲਛ ਦਿੱਤਾ। ਪਰ ਉਗਲਛਣ ਤੋਂ ਪਹਿਲਾਂ ਜਿੱਥੋਂ ਫੜਿਆ ਸੀ ਕੰਨ 'ਤੇ ਮੁੰਦਰਾ ਉਹਦੇ ਉਹਨੇ ਕੱਟ ਲਈ। ਇੱਕ ਕੰਨ 'ਤੇ ਮੁੰਦਰਾ ਹੀ ਸੀ ਇਹਦੇ। ਉੱਥੋਂ ਇਹ ਚੱਲਦਾ ਚੱਲਦਾ ਫਿਰ ਇਹ ਤੁਰਦਾ ਤੁਰਦਾ ਗੜ ਸ਼ੰਕਰ ਆ ਕੇ, ਦੁਆਬੇ ਦੇ ਵਿੱਚ ਗੜ ਸ਼ੰਕਰ ਨਾਮ ਪਿੰਡ 'ਚ ਸ਼ਹਿਰ ਆ, ਉੱਥੇ ਆ ਕੇ ਨਗਰ ਦੇ ਬਾਰ ਬਾਰ ਆਪਣੀ ਗੁਫਾ ਬਣਾ ਕੇ ਰਹਿਣ ਲੱਗਾ। ਸ਼ਿਵਜੀ ਦੀ ਉਪਾਸ਼ਨਾ ਕੀਤੀ ਇਹਨੇ, 620 ਸਾਲ ਦੀ ਇਹਦੀ ਉਮਰ ਸੀ, ਲੰਬੀ ਉਮਰ ਸੀ, ਪੁਰਾਣਾ ਜਾਮਕ। ਇਹਨੇ ਵਰ ਲੈ ਲਿਆ ਵੀ ਮੈਂ ਮੇਰਾ ਜਿਹੜਾ ਵੀ ਬੰਦਾ ਆ ਕੇ ਮੇਰਾ ਦਰਸ਼ਨ ਕਰੇ ਉਹਨੂੰ ਸਵਰਗ ਦੀ ਪ੍ਰਾਪਤੀ ਹੋਵੇ, ਜਿੰਨਾ ਚਿਰ ਮੈਂ ਕਵਾਂ ਉਨਾ ਚਿਰ। ਤਥਾਸਤੂ ਹੋ ਗਈ, ਸ਼ਿਵਜੀ ਨੂੰ ਖੁਸ਼ ਕਰ ਲਿਆ ਤਪੱਛਿਆ ਕਰਕੇ। ਇਹਨੇ ਐਲਾਨ ਕਰ ਦਿੱਤਾ ਫਿਰ ਇਲਾਕੇ ਵਿੱਚ ਵੀ ਜਿਹੜਾ ਮੇਰੇ ਦਰਸ਼ਨ ਕਰੇਗਾ ਇੱਕ ਵਾਰ ਆ ਕੇ ਅਤੇ ਇੱਕ ਸਾਲ ਦਾ ਸਵਰਗ ਦਾ ਸੁੱਖ ਉਹਨੂੰ ਮਿਲੇਗਾ। ਬਹੁਤ ਲੋਕ ਸਾਰੇ ਪਿੰਡ ਦੇ ਇਲਾਕੇ ਦੇ ਹੋਰ ਪਿੰਡਾਂ ਦੇ ਸਾਰਿਆਂ ਨੇ ਆ ਕੇ ਦਰਸ਼ਨ ਮੇਲਾ ਕੀਤਾ, ਬੜਾ ਲਾਭ ਹੈ, ਐਸਾ ਤਪੱਛ ਵੀ ਹੈ। ਉਸ ਵੇਲੇ ਇਹਨੇ ਮਾਨ ਵਿੱਚ ਆ ਕੇ ਇੱਕ ਦਿਨ ਪੁੱਛਿਆ ਵੀ ਕੋਈ ਰਹਿ ਤਾਂ ਨਹੀਂ ਗਿਆ, ਸਾਰੇ ਆ ਗਏ ਮੇਰੇ ਦਰਸ਼ਨ ਕਰਨ ਵਾਸਤੇ। ਵਡਿਆਈ ਦਾ ਮਾਨ ਬੜਾ ਹੁੰਦਾ, ਐਸਾ ਕੋਪ ਜਿਉ ਭਵਮਾਹੀ, ਪ੍ਰਭਤਾ ਪਾਏ ਜਾਸ ਮਦ ਨਾਹੀ। ਤੁਲਸੀਦਾਸ ਜੀ ਫੁਰਮਾਨ ਕਰਦੇ ਨੇ, ਐਸਾ ਕੌਣ ਹੈ ਦੋ ਸਿਰਾਂ ਵਾਲਾ ਇਹ ਸੰਸਾਰ ਵਿੱਚ ਜਿਹਨੂੰ ਥੋੜ੍ਹੀ ਜਿਹੀ ਵਡਿਆਈ ਮਿਲੀ ਨਹੀਂ। ਚਾਰ ਲੋਕਾਂ ਨੇ ਆ ਕੇ ਜੈ ਜੈਕਾਰ ਕੀਤੀ ਨਹੀਂ ਅਤੇ ਹੰਕਾਰ ਨਾ ਹੋਵੇ, ਬ੍ਰਹਮਾਨ ਨਾ ਹੋਵੇ, ਫੁੱਲ ਜਾਂਦਾ ਬੰਦਾ। ਮਾਨ ਬੜਾ ਹੋ ਗਿਆ, ਕਹਿਣ ਲੱਗਾ ਕੋਈ ਰਿਹਾ ਵੀ ਕਿ ਸਾਰੇ ਆ ਗਏ? ਕਹਿਣ ਲੱਗੇ ਹਾਂ, ਉਹਨਾਂ ਦੱਸਿਆ ਇੱਕ ਪਿੰਡ ਦੇ ਵਿੱਚ ਹੀ ਗੜ ਸ਼ੰਕਰ ਦੇ ਵਿੱਚ ਭਾਈ ਤਿਲਕਾ ਨਾਮ ਦਾ ਸਿੱਖ ਆ, ਉਹ ਨਹੀਂ ਆਇਆ। ਉਹਨਾਂ ਕਿਹਾ ਸੀ? ਕਿਹਾ ਹਾਂ, ਨਹੀਂ ਆਇਆ, ਅਸੀਂ ਦੱਸਿਆ ਸੀ। ਆਪਣੇ ਬੰਦੇ ਭੇਜ ਕੇ ਇਹਨੇ ਸੇਵਕ, ਕਹਿਣ ਲੱਗਾ ਜਾਓ ਉਹਨੂੰ ਕਹੋ। ਉਹਨਾਂ ਕਿਹਾ ਨਹੀਂ, ਮੈਨੂੰ ਕੋਈ ਲੋੜ ਨਹੀਂ। ਕਿਹਾ ਤੈਨੂੰ 2 ਸਾਲ ਦਾ ਸਵਰਗ ਮਿਲੇਗਾ, ਜਾ ਮੈਂ ਬਚਨ ਕਰ। ਭਾਈ ਤਿਲਕਾ ਕਹਿਣ ਲੱਗਾ ਮੈਨੂੰ ਕੋਈ ਲੋੜ ਨਹੀਂ। ਫਿਰ ਇਹਨੇ ਹੋਰ ਲਾਲਚ, 4 ਸਾਲ ਦਾ ਸਵਰਗ, ਫਿਰ ਵੀ ਉਹਨੇ ਜਵਾਬ ਦਿੱਤਾ। 6 ਸਾਲ ਦਾ, ਫਿਰ ਵੀ ਕਹਿਣ ਲੱਗਾ ਜਾ ਮੇਰੀ ਤਪੱਛਿਆ, ਮੈਂ ਵਰ ਲਿਆ ਹੋਇਆ ਵੀ ਜਿੰਨੇ ਸਾਲ ਮੈਂ ਕਵਾਂ 100 ਸਾਲ ਤੂੰ ਸਵਰਗ ਮਾਣੇਗਾ, ਸਰੀਰ ਛੱਡਣ ਤੋਂ ਸਵਰਗਾਂ ਦਾ ਸੁੱਖ। ਜਾ ਤੂੰ ਮੇਰੇ ਆ ਕੇ ਦਰਸ਼ਨ ਕਰ ਲੈ ਮੱਥੇ। ਭਾਈ ਤਿਲਕਾ ਜੀ ਨੇ ਕੋਰਾ ਜਵਾਬ ਦੇ ਦਿੱਤਾ, ਉਹਨੇ ਕਿਹਾ ਜਾ ਉਹਨੂੰ ਜਾ ਕੇ ਕਿ ਮੈਨੂੰ ਮੇਰੇ ਗੁਰੂ ਨੇ ਮੇਰੀਆਂ ਸਭ ਭੁੱਖਾਂ ਮਿਟਾ ਦਿੱਤੀਆਂ ਨੇ। ਕਬੀਰ ਨਰਕ ਸੁਰਗ 'ਤੇ ਮੈਂ ਰਹੇ, ਸਤਿਗੁਰ ਕੇ ਪ੍ਰਸਾਦ। ਔਰ ਚਰਨ ਕਮਲ ਕੀ ਮੌਜ ਮੈਂ ਰਹੋ ਅੰਤੇ ਅਰਿਆਦ। ਗੁਰੂ ਨੇ ਨਾਮ ਦਾ ਰਸ ਬਖਸ਼ਿਆ ਹੈ, ਸਭ ਭੁੱਖਾਂ ਮੇਟ ਦਿੱਤੀਆਂ ਨੇ, ਕੋਈ ਤ੍ਰਿਸ਼ਨਾ ਨਹੀਂ ਰਹਿ ਗਈ। ਕਿਆ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਉਰਾਦੇ। ਹਮ ਕਾਹੂ ਕੀ ਕਾਨ ਨਾ ਕੱਢਤੇ ਆਪਣੇ ਗੁਰ ਪ੍ਰਸਾਦੇ। ਗੁਰੂ ਦੀ ਕਿਰਪਾ ਨਾਲ ਸਾਨੂੰ ਕਿਸੇ ਦੀ ਕਾਨ ਕਨਾਉਣ ਕੋਈ ਭੁੱਖ ਨਹੀਂ। ਦੇਈ ਚੱਲ ਜਿਹੜੇ ਤੇਰੇ ਕੋਲ ਲੈਣ ਆਉਂਦੇ। ਜਵਾਬ ਦੇ ਦਿੱਤਾ ਫਿਰ ਇਹ ਆਪ ਚੱਲ ਕੇ ਆਇਆ ਵੀ ਐਸਾ ਤਿਆਗੀ ਐਸਾ ਅਚਾਹ ਸਿੱਖ, ਹੈਰਾਨ ਹੋ ਗਏ। ਆਪ ਚੱਲ ਕੇ ਆਇਆ, ਭਾਈ ਸਾਹਿਬ ਨੇ ਦਰਵਾਜ਼ਾ ਬੰਦ ਕਰ ਲਿਆ ਆਪਣੇ ਘਰ ਦਾ, ਚੁਬਾਰੇ ਦਾ ਬੰਦ ਕਰ ਲਿਆ ਦਰਵਾਜ਼ਾ। ਕਿਹਾ ਨਹੀਂ, ਤੇਰਾ ਦਰਸ਼ਨ ਨਹੀਂ ਕਰਾਂਗਾ ਕਦੇ, ਮੱਥੇ ਨਹੀਂ ਲਾਵਾਂਗਾ ਤੈਨੂੰ। ਇਹਨੇ ਕਿਹਾ ਇੱਕ ਵਾਰ ਮੈਨੂੰ ਦਰਵਾਜ਼ਾ ਖੋਲ੍ਹ ਦੇ ਸਿੱਖਾ,
ਐਸਾ ਚਾਹ ਸਿੱਖਾਂ ਸਾਰਾ ਇਲਾਕਾ ਆ ਕੇ ਮੇਰੇ ਪੈਰਾਂ 'ਤੇ ਡਿੱਗਿਆ ਵਾ, ਤੈਨੂੰ ਕੋਈ ਲਾਲਚ ਨਹੀਂ। ਭਾਈ ਸਾਹਿਬ ਨੇ ਕਿਹਾ ਪਹਿਲਾਂ ਇਹ ਬਾਜ ਦੇ ਮੇਰੇ ਦਰਸ਼ਨਾਂ ਦਾ ਕੋਈ ਫਲ ਨਹੀਂ ਲੱਗੇਗਾ, ਜੇ ਮੈਂ ਤਾਂ ਦਰਵਾਜ਼ਾ ਖੋਲ੍ਹਾਂਗਾ ਮੇਰੇ ਦਰਸ਼ਨਾਂ ਦਾ ਕੋਈ ਫਲ ਨਹੀਂ ਹੋਵੇਗਾ, ਪਹਿਲਾਂ ਇਹ ਕਹਿ। ਭਾਈ ਤਿਲਕਾ ਜੀ ਨੇ ਜਦੋਂ ਕਹਿੰਦੇ ਕਿਹਾ ਠੀਕ ਹੈ ਬਿਲਕੁਲ, ਕੋਈ ਕੁਝ ਨਹੀਂ ਬੋਲਾਂਗਾ, ਔਰ ਤੂੰ ਤਾਂ ਪਹਿਲਾਂ ਹੀ ਚਾਹ ਹੈ। ਦਰਵਾਜ਼ਾ ਖੋਲ੍ਹ ਦਿੱਤਾ ਭਾਈ ਸਾਹਿਬ, ਕਿਹਾ ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ। ਕੀ ਹੈ ਝੂਠੇ, ਉਹਨਾਂ 'ਚੋਂ ਵੀ ਡਿੱਗਣਾ ਹੀ ਪੈਂਦਾ ਫਿਰ ਨਰਕਾਂ ਵਿੱਚ। ਸੁਰਗ ਨਰਕ ਨਾ ਬਾਛੀ ਹੈ, ਡਰੀਆ ਨਾ ਨਰਕ ਨਿਵਾਸ, ਹੋਣਾ ਹੈ ਸੋ ਹੋਈ ਮਨਾ ਨਾ ਕੀਜੈ ਆਸ, ਰਮਈਆ ਗੁਣ ਗਾਈਐ ਜਾ ਤੇ ਪਾਈਐ ਪਰਮ ਨਿਧਾਨ। ਕਿਆ ਮੇਰੇ ਗੁਰੂ ਦੀ ਤਾਂ ਇਹ ਸਿੱਖਿਆ ਹੈ, ਵਾਹਿਗੁਰੂ ਦੇ ਗੁਣ ਗਾਉਣੇ ਹਰ ਵੇਲੇ, ਉਹ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਪ੍ਰਾਪਤੀ ਕਰਨੀ, ਇਹ ਕੀ ਹੈ ਨਰਕ ਸਵਰਗ। ਔਰ ਕਿਆ ਸਿੱਖਾ ਤੇਰਾ ਗੁਰੂ ਕੌਣ ਆ, ਕਿਹਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਸੁਭਾਏ ਮਾਨ ਨੇ, ਮੇਰੇ ਪੂਜਨੀਕ ਸਤਿਗੁਰੂ ਨੇ, ਨਾਮ ਦੇ ਦਾਤੇ ਨੇ। ਕਿਹਾ ਮੈਨੂੰ ਉਹਨਾਂ ਦੇ ਦਰਸ਼ਨ ਕਰ, ਮੈਨੂੰ ਉਹਨਾਂ ਕੋਲ ਲੈ ਚੱਲ, ਐਸੇ ਗੁਰੂ ਦੀ ਇੰਨੀ ਬਖਸ਼, ਇੰਨਾ ਤਿਆਗ, ਇੰਨੀ ਬੇਪਰਵਾਹੀ, ਇੰਨੀ ਚੜ੍ਹਦੀ ਕਲਾ, ਇਹ ਮਹੇਸ਼ਾ ਯੁੱਗ। ਉਹਨੇ ਕਿਹਾ ਚੱਲ ਨਾਲ ਮੇਰੇ। 620 ਸਾਲ ਦੀ ਇਹਦੀ ਉਮਰ ਸੀ, ਕਈ ਸਾਲ ਇੱਥੇ ਆ ਕੇ ਗੜ ਸ਼ੰਕਰ ਤਪੱਛਿਆ ਕੀਤੀ ਸੀ, ਬਚ ਗਿਆ ਸੀ ਮੱਛ ਤੋਂ ਉਹਨੇ ਉਗਲਾਚ ਦਿੱਤਾ, ਇਸ ਕਰਕੇ ਬੈਠਾ ਰਿਹਾ ਮਸਾਂ। ਔਰ ਇਹ ਨਾਲ ਹੋ ਤੁਰਿਆ, ਜਦੋਂ ਜਾਂਦਿਆਂ ਜਾਂਦਿਆਂ ਅੰਮ੍ਰਿਤਸਰ ਸਾਹਿਬ ਪਹੁੰਚ ਗਏ ਤਾਂ ਇਹਨੇ ਪੁੱਛਿਆ ਪਹੁੰਚਣ 'ਤੇ ਸ਼ਹਿਰ ਵਿੱਚ ਕਿ ਉਹਨਾਂ ਦੀ ਉਮਰ ਕਿੰਨੀ ਹੈ ਗੁਰੂ ਸਾਹਿਬ। ਭਾਈ ਤਿਲਕਾ ਜੀ ਕਹਿਣ ਲੱਗੇ ਗੜ ਸ਼ੰਕਰ ਵਾਲੇ, ਹੋਵੇਗੀ ਕੋਈ 40 ਕੁ ਸਾਲ ਦੇ ਕਰੀਬ ਮਹਾਰਾਜ ਦੀ ਉਮਰ ਸੱਚੇ ਪਾਤਸ਼ਾਹ। ਐਡੀ ਛੋਟੀ ਉਮਰ, ਇਹ ਉਹਨਾਂ ਤੋਂ ਉਪਦੇਸ਼ ਲੈਣਾ, ਮੇਰੀ ਤਾਂ ਉਮਰ ਬਹੁਤ ਵੱਡੀ ਹੈ, ਮੇਰੀ ਤਾਂ 620 ਸਾਲ ਆ, ਮੈਂ ਉਹਨਾਂ ਤੋਂ ਉਪਦੇਸ਼ ਨਹੀਂ ਲੈ ਸਕਦਾ ਇੰਨੀ ਛੋਟੀ ਉਮਰ ਵਾਲਿਆਂ, ਇੰਨੀ ਛੋਟੀ ਉਮਰ ਵਿੱਚ ਕੀ ਸਾਧਨਾ ਕਰ ਲਈ ਹੋਵੇਗੀ। ਫਿਰ ਮਾਣ ਹੰਕਾਰ ਹੋ ਗਿਆ ਆਪਣੀ ਵੱਡੀ ਉਮਰ ਦਾ। ਭਾਈ ਤਿਲਕਾ ਜੀ ਸਮਝੇ ਇਹਨੂੰ ਹੰਕਾਰ ਆ, ਇਹਨੂੰ ਕੀ ਦਰਸ਼ਨ ਕਰਨ ਦੀ ਸ਼ਰਧਾ ਭਾਵਨਾ ਹੀ ਨਹੀਂ, ਭਾਵਨਾ ਤੋਂ ਬਿਨਾਂ ਤਾਂ ਗੱਲ ਨਹੀਂ ਬਣਦੀ। ਫਿਰ ਹੰਕਾਰ ਵਿੱਚ ਡੁੱਬ ਗਿਆ ਵਾ, ਕਿਹਾ ਮੈਂ ਨਹੀਂ ਕਰਾਂਗਾ, ਮੈਂ ਇੱਥੇ ਬੈਠਦਾ ਵਾਂ, ਪਿੱਛੇ ਹੀ ਬਹਿ ਗਿਆ, ਤੁਸੀਂ ਦਰਸ਼ਨ ਕਰਾਓ, ਆ ਕੇ ਮੈਨੂੰ ਮਿਲ ਲਿਓ, ਆਪਾਂ ਵਾਪਸ ਜਾਵਾਂਗੇ। ਉਹਨੇ ਕਿਹਾ ਠੀਕ ਹੈ ਬੈਠ, ਵਾਰ ਵਾਰ ਹੀ ਬੈਠ ਗਿਆ ਦੂਰ ਹੀ ਗੁਰੂ ਘਰ। ਭਾਈ ਤਿਲਕਾ ਜੀ ਗਏ ਜਾ ਮਹਾਰਾਜ ਸੱਚੇ ਪਾਤਸ਼ਾਹ ਦੇ 68 ਘਾਟ 'ਤੇ, ਜਿੱਥੇ ਸਤਿਗੁਰੂ ਸੁਭਾਏ ਮਾਨ ਸਨ, ਸਕਾਰ ਸੇਵਾਵਾਂ ਕਰਵਾ ਰਹੇ ਸਨ, ਗੁਰੂ ਘਰ ਦੀਆਂ ਸੰਗਤਾਂ ਨੂੰ ਦਿਦਾਰੇ ਬਖਸ਼ ਰਹੇ ਸਨ, ਉਪਦੇਸ਼ ਦੇ ਰਹੇ ਸਨ, ਨਾਮ ਬਾਣੀ ਦਾ ਰਹਿਮਤਾਂ ਕਰ ਰਹੇ, ਜਾ ਉੱਥੇ ਮੱਥਾ ਟੇਕਿਆ, ਦਿਦਾਰੇ ਕੀਤੇ, ਭੇਟਾ ਰੱਖੀ। ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਤਿਲਕਾ ਜੀ ਜਿਹਨੂੰ ਨਾਲ ਲੈ ਕੇ ਆਏ ਸੀ, ਉਹਨੂੰ ਪਿੱਛੇ ਕੋਈ ਬਿਠਾ ਆਏ, ਨਾਲ ਇੱਥੇ ਕਿਉਂ ਨਹੀਂ ਲੈ ਕੇ ਆਏ। ਭਾਈ ਤਿਲਕਾ ਜੀ ਕਹਿਣ ਲੱਗੇ, ਸਤਿਗੁਰੂ ਤੁਸੀਂ ਅੰਤਰਜਾਮੀ ਹੋ, ਜਾਣੀ ਜਾਣ ਹੋ, ਜੇ ਤੁਸੀਂ ਪੁੱਛਿਆ ਤਾਂ ਮੈਂ ਤੁਹਾਨੂੰ ਦੱਸ ਦਿੰਦਾ। ਅਤੇ ਉਹਨੂੰ ਆਪਣੀ ਵੱਡੀ ਉਮਰ ਦਾ ਹੰਕਾਰ ਹੋ ਗਿਆ, ਇੱਥੇ ਆ ਕੇ ਮੈਨੂੰ ਪੁੱਛਿਆ, ਮੈਂ ਦੱਸਿਆ ਅੰਦਾਜ਼ੇ ਮੁਤਾਬਕ, ਤਾਂ ਉਹਨੂੰ ਵੱਡੀ ਉਮਰ ਦਾ ਮਾਨ ਹੰਕਾਰ ਹੋ ਗਿਆ, ਮਾਨ ਹੋ ਗਿਆ, ਕਹਿੰਦਾ ਮੈਂ ਨਹੀਂ ਦਰਸ਼ਨ ਕਰਾਂਗਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਜਾ ਉਹਦੇ ਕੋਲ ਵਾਪਸ, ਉਹਨੂੰ ਕਹਿ ਵੀ ਦਰਸ਼ਨ ਨਾ ਕਰੀ, ਵਚਨ ਬਿਲਾਸ ਤਾਂ ਕਰ ਸਕਦਾ ਵਾਂ, ਉਹਨੂੰ ਲੈ ਆ, ਉਹਨੂੰ ਕਹਿ ਵੀ ਕਨਾਤ ਤਾਣ ਦਿੰਦੇ ਅਸੀਂ ਸਾਹਮਣੇ ਸੰਨ ਵਿਚਕਾਰ, ਠੀਕ ਹੈ ਤੇਰੀ ਜਿਵੇਂ ਰਾਇ ਹੈ, ਤੇਰਾ ਮਨ ਹੈ, ਲੇਕਿਨ ਵਚਨ ਬਿਲਾਸ ਕਰ ਲਵੇ ਗੱਲਾਂ ਬਾਤ, ਵਿਚਾਰ ਕਰ। ਉਹਨੇ ਕਿਹਾ ਠੀਕ ਆ ਸਤਿਗੁਰੂ ਜੀ, ਜਿਵੇਂ ਆਪ ਜੀ ਦਾ ਹੁਕਮ ਹੈ। ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਸਿੱਖ ਗਿਆ ਵਾਪਸ, ਭਾਈ ਤਿਲਕਾ ਉਹਨੇ ਦੱਸਿਆ, ਉਹਨੇ ਕਿਹਾ ਠੀਕ ਆ, ਇਹ ਗੱਲ ਠੀਕ, ਵਿਚਾਰ ਕਰ ਲਵਾਂਗੇ। ਸਤਿਗੁਰਾਂ ਸਿੱਖ ਨੂੰ ਕਹਿ ਕੇ ਕਨਾਤ ਤਾਣ ਦਿੱਤੀ ਜਾਂਦੇ ਨੇ ਸੰਨ ਵਿਚਕਾਰ, ਇਹ ਬਹਿ ਗਿਆ ਜੋਗੀ ਕਨਾਤ ਦੇ ਪਿਛਲੇ
ਪਾਸੇ ਜਾਂਦਿਆਂ ਬਹਿ ਕੇ ਬੋਲਾ ਸੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਹਾ, ਯੋਗੀ ਇਹਦਾ ਹੰਕਾਰ ਮਨ ਤੋੜਨ ਵਾਸਤੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਵੀ ਤੇਰੀ ਕੰਨ 'ਤੇ ਮੁੰਦਰਾ ਕਿੱਥੇ ਹੈ? ਜਿਹੜੀ ਮੱਛ ਖਾ ਗਿਆ ਸੀ, ਮੱਛ ਨੇ ਤੋੜ ਲਈ ਸੀ, ਨਿਕਲ ਗਿਆ ਸੀ ਤੈਨੂੰ ਜਦ, ਹੈਰਾਨ ਜਿਹਾ ਹੋ ਗਿਆ, ਇੱਕਦਮ ਅੱਖਾਂ ਖੁੱਲੀਆਂ। ਇਹ ਤਾਂ ਬਹੁਤ ਲੰਬੇ ਸਮੇਂ ਦੀ ਗੱਲ ਆ, ਕਈ ਸੈਂਕੜੇ ਸਾਲ ਬਤੀਤ ਹੋ ਗਏ ਨੇ। ਸੋ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ? ਸਤਿਗੁਰੂ ਸਰਬੱਗ ਹੈ,

ਕਿਹਾ ਕਿੱਥੇ ਹੈ ਤੇਰੀ ਮੁੰਦਰਾ ਤੇ ਕੰਨ ਜੋ ਮੱਛ ਨੇ ਨਿਗਲੇ ਖਾ ਲਏ। ਪ੍ਰਾਣ ਹੋ ਇਕਦਮ ਚਮਕ। ਮਹਾਰਾਜ ਜੀ ਨੇ ਉਸ ਵੇਲੇ ਉੱਤੋਂ ਦੀ ਕਨਾਲ ਤੇ ਲਿਖਿਆ ਤੇ ਇਹ ਸਾਖੀ ਕਰਾਂ ਕੰਨ ਤੇ ਉਹ ਮੁੰਦਰਾ ਉੱਤੋਂ ਦੀ ਸੁੱਟੇ। ਕਹਿੰਦੇ ਝੋਲੀ ਕਰੀ, ਝੋਲੀ ਵਿੱਚ ਜਾ ਡਿੱਗਿਆ। ਕਹਿੰਦੇ ਪਛਾਣ ਇਹੋ ਹੀ ਹੈ। ਕਹਿਣ ਲੱਗਾ ਉਹੋ ਹੀ ਬਿਲਕੁਲ ਮੁੰਦਰਾ ਤੇ ਪ੍ਰਾਣੀ। ਉਸੇ ਵੇਲੇ ਕਨਾਤ ਪਰੇ ਕਰਕੇ ਤੇ ਚਰਨਾਂ ਤੇ ਢਹਿ ਪਿਆ। ਇਹ ਮਹੇਸ਼ਾ ਜੋਗੀ ਗੜ ਸ਼ੰਕਰ ਵਾਲ ਡੰਡਾਉਤ ਬੰਦਨ ਕੀਤੀ। ਕਿਹਾ ਬਖਸ਼ ਲਓ ਸੱਚੇ ਪਾਤਸ਼ਾਹ ਉਪਦੇਸ਼ ਦੇਵੋ। ਹਰ ਕਿੰਕਰੀ ਕਿੰਗ ਵਜਾਉਣ ਦਾ ਵੀ ਇਹਨੂੰ ਬੜਾ ਹੰਕਾਰ ਸੀ। ਮੇਰੇ ਜਿੰਨੀ ਸੋਹਣੀ ਕਿੰਗ ਨਹੀਂ ਕੋਈ ਵਜਾ ਸਕਦਾ। ਮਸਤ ਹੁੰਦਾ ਮੈਂ ਤੇ ਕਿੰਗ ਨਾਲ। ਕਿੰਗ ਵਜਾ ਕੇ ਮਸਤ ਰਹਿੰਦਾ ਸੀ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨੂੰ ਉਪਦੇਸ਼ ਦਿੱਤਾ ਕਿਹੜੀ ਕਿੰਗਰੀ ਵਜਾਉਣੀ ਜੋਗੀ। ਹੋਰ ਤੂੰ ਉਪਦੇਸ਼ ਕੋਈ ਨਹੀਂ ਮੰਨਦਾ, ਬੰਦਗੀ ਕਰਨੀ ਨਿਸ਼ਕਾਮ ਹੋ ਕੇ। ਸਾਰੇ ਧਾਰਮਿਕ ਗ੍ਰੰਥ ਉਪਦੇਸ਼ ਦਿੰਦੇ ਨੇ, ਧਾਰਮਿਕ ਗ੍ਰੰਥ, ਨਿਸ਼ਕਾਮ ਹੋ ਕੇ ਹਿਰਦਿਓਂ ਬੰਦਗੀ ਕਰਨੀ ਤਾਂ ਬਖਸ਼ਿਸ਼ ਹੁੰਦੀ ਹੈ, ਅੰਦਰ ਦਾ ਖੇੜਾ ਬਣਦਾ ਹੈ। ਚੌਂ ਯੋਗਾਂ ਦਾ ਧਰਮ ਵੀ ਮਹਾਰਾਜ ਇਹਨੇ ਪੁੱਛਿਆ ਸੀ, ਦੱਸਿਆ ਇਹਨਾਂ ਸ਼ਬਦਾਂ ਵਿੱਚ। ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿੰਗ ਜਿਹੜੀ ਹੈ ਬਾਹਰੀ ਕਿੰਗ, ਇਹ ਵੀ ਕੰਨ ਰਸ ਆ। ਜਿਹੜੀ ਅਸਲ ਕਿੰਗ ਆ ਉਹਨੂੰ ਸਮਝ, ਉਹਦੇ ਨਾਲ ਮਸਤ ਹੋ, ਨਾਮ ਦੀ ਸਹਿਜ ਧੁਨ, ਬੰਦਗੀ ਦੀ ਕਮਾਈ ਕਰਕੇ ਸਿਮਰਨ ਦੀ ਉਹ ਸੁਣ। ਇਹਨੂੰ ਸੰਬੋਧਨ ਹੁੰਦੇ ਹੋਏ 68 ਘਾਟ ਤੋਂ ਮਹਾਰਾਜ ਸੁਭਾਈ ਮਾਨ ਸਨ। ਪਾਵਨ ਸ਼ਬਦ ਉਚਾਰੇ ਨੇ, ਰਾਗ ਰਾਮ ਕਲੀ ਮਹੱਲਾ ਪੰਜਵਾ, ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਰਾਗ ਰਾਮ ਕਲੀ ਵਿੱਚ ਪ੍ਰਕਰਨ ਬਦਲਿਆ ਬਾਣੀ ਦਾ ਪੰਚਮ ਪਾਤਸ਼ਾਹ ਦੂਜੇ ਘਰ ਸੁਰਤਾਲ ਦੇ ਵਿੱਚ। ਪਹਿਲਾਂ 11 ਸ਼ਬਦ ਆਏ ਨੇ, ਹੁਣ ਦੂਜੇ ਘਰ ਸੁਰਤਾਲ ਦੇ ਵਿੱਚ ਮਹਾਰਾਜ ਜੀ ਬਾਣੀ ਬਖਸ਼ਿਸ਼ ਕਰ ਰਹੇ ਨੇ। ਗਰੀਬ ਨਿਵਾਜ ਇੱਥੇ ਮੰਗਲਾ ਚਰਨ ਵੀ ਦੇ ਰਹੇ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਜੋ ਅਦੁੱਤੀ ਬ੍ਰਹਮ ਹੈ ਜਿਹਦਾ ਸਾਨੀ ਕੋਈ ਨਹੀਂ, ਜਿਹਦਾ ਸ਼ਰੀਕ ਕੋਈ ਨਹੀਂ, ਕੇਵਲ ਇੱਕ ਓਅੰਕਾਰ ਚਾਰਨ ਮਾਤਰ ਰੱਖਿਆ ਕਰਨ ਵਾਲਾ ਹੈ। ਨਾਮ ਲੈਣ ਨਾਲ ਰੱਖਿਆ ਹੁੰਦੀ ਹੈ, ਭੀੜ ਪਈ ਤੋਂ ਸ਼ਰਧਾ ਸਿੱਧਕ ਨਾਲ ਜੀ ਨੇ ਅਰਾਧਿਆ ਉਹਦੀ ਰੱਖਿਆ ਹੋਈ ਭਗਤਾਂ ਦੀ। ਹਰ ਯੁਗ ਯੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜ, ਹਰਨਾਖ ਦੁਸ਼ਟ ਹਰ ਮਾਰਿਆ ਪ੍ਰਹਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ, ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਐਸਾ ਵਾਹੀ, ਸਤਿਗੁਰ ਪ੍ਰਸਾਦ ਪੂਰੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਬਖਸ਼ਿਸ਼ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ। ਕਿੰਗ ਵਜਾਉਣ ਵਿੱਚ ਮਸਤ ਸੀ, ਨਰਕ ਸਵਰਗਾਂ ਦੇ ਚੱਕਰਾਂ ਵਿੱਚ ਪਿਆ ਹੋਇਆ ਸੀ, ਲੇਕਿਨ ਬੰਦਗੀ ਕਰਨ ਦਾ ਜੋ ਧਰਮ ਗ੍ਰੰਥ ਉਪਦੇਸ਼ ਦਿੰਦੇ ਨੇ ਉਹ ਤੋਕੋਰਾ ਸੀ। ਤਪੱਛਿਆ ਦੇ ਬਲ ਨਾਲ ਇਹਨੇ ਵਰ ਲਏ ਹੋਏ ਸੀ, ਕਠਨ ਸਾਧਨ ਕਰ। ਚਾਰ ਪੁਕਾਰਾ ਨਾ ਤੂੰ ਮਨ ਹੈ, ਮਹਾਰਾਜ ਜੀ ਕਹਿਣ ਲੱਗੇ ਚਾਰ ਵੇਦ ਜਿਹੜੇ ਨੇ, ਸ਼ਾਮ ਵੇਦ, ਰਿਗ ਵੇਦ, ਯਜੁਰਵੇਦ, ਥਰਬਣ ਵੇਦ, ਚਾਰ ਪੁਕਾਰਾ ਨਾ ਤੂੰ ਮਨ ਹੈ। ਉਹ ਪੁਕਾਰਦੇ ਨੇ ਉੱਚੀ ਆਵਾਜ਼ ਵਿੱਚ ਸ਼ਬਦ ਉਪਦੇਸ਼ ਰਾਹੀਂ ਕਿ ਨਾਮ ਜਪੋ, ਬੰਦਗੀ ਕਰੋ ਤਾਂ ਕਲਿਆਣ ਹੋਵੇਗੀ। ਨਾ ਤੂੰ ਮਨ ਹੈ, ਤੂੰ ਉਹਨਾਂ ਨੂੰ ਵੀ ਨਹੀਂ ਮੰਨਦਾ ਹੈ, ਨਹੀਂ ਸਵੀਕਾਰ ਕੀਤਾ ਹੈ। ਕਠਨ ਸਾਧਨ ਕਰਕੇ ਤਪੱਛਿਆ ਅਤੇ ਵਰ ਸਰਾਫ ਦੇ ਚੱਕਰਾਂ ਵਿੱਚ ਪਿਆ ਹੋਇਆ, ਆਪਣੀ ਮਨਤਾ ਵਿੱਚ, ਹੰਕਾਰ ਵਿੱਚ, ਪੂਜਾ ਕਰਾਉਣ ਵਿੱਚ, ਨਾ ਤੂੰ ਮਨ ਹੈ, ਤੂੰ ਉਹਨਾਂ ਦੇ ਅਸਲ ਉਪਦੇਸ਼ ਨੂੰ ਨਹੀਂ ਮੰਨਦਾ ਹੈ। ਵਾਹਿਗੁਰੂ ਦਾ ਨਾਮ ਜਪਣ ਦਾ ਖੱਟ ਪੀ ਇੱਕ ਬਾਤ ਵਖਾਨਾ, ਛੇ ਸ਼ਾਸਤਰ ਪੂਰਵ ਮੀਮਾਸਾ ਨਿਆਏ ਪਤੰਜਲ ਆਦਿਕ, ਛੇ ਸ਼ਾਸਤਰ ਨੇ ਜਿਹੜੇ, ਖੱਟ ਪੀ ਇੱਕ, ਛੇ ਸ਼ਾਸਤਰ ਵੀ ਇੱਕੋ ਹੀ ਬਾਤ ਵਖਾਨਾ, ਇੱਕ ਵਾਹਿਗੁਰੂ ਦੀ ਵਡਿਆਈ ਕਰਨ ਦੀ ਬਾਤ ਗੱਲ ਪਾਉਂਦੇ ਨੇ, ਕਥਨ ਕਰਦੇ ਹਨ। ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟਡੋਲ, ਪੂਜਿਸ ਨਾਹੀ ਹਰ ਹਰੇ ਨਾਨਕ ਨਾਮ ਮੋਲ। ਇਹੀ ਕਹਿੰਦੇ ਨੇ ਵਾਹਿਗੁਰੂ।

ਬਰਾਬਰ ਕੋਈ ਸਾਧਨ ਨਹੀਂ ਪੁੱਗਦਾ। ਵਾਹਿਗੁਰੂ ਦਾ ਨਾਮ ਅਮੋਲ ਹੈ, ਬੇਅੰਤ ਹੈ, ਸਫਲ ਹੈ। ਦਸ ਅਸ਼ਟੀ ਮਿਲੇ ਇੱਕੋ ਕਹਿਆ, ਦਸ ਤੇ ਅਸ਼ਟੀ ਅੱਠ, ਅਠਾਰਾਂ ਪੁਰਾਣਾਂ ਨੇ ਵੀ ਮਿਲ ਕੇ ਮਿਲ ਇੱਕੋ ਕਹਿਆ, ਮਿਲ ਕੇ ਇੱਕੋ ਵਾਹਿਗੁਰੂ ਦਾ ਨਾਮ ਜਪਣ ਵਾਸਤੇ ਇੱਕੋ ਦੇ ਜਸ ਨੂੰ ਓੜਕ ਅੰਤ ਅਖੀਰ ਕਿਹਾ ਹੈ। ਇੱਕੋ ਕਹਿਆ, ਇੱਕੋ ਕਹਿਆ। ਔਰ ਮਹਾਰਾਜ ਜੀ ਦੇ ਹੋਰ ਵੀ ਬਚਨ ਨੇ ਆਪ ਜੀ ਦੇ, ਸਿਮਰਿਤ ਬੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਜੀ। ਨਾਮ ਤੋਂ ਬਿਨਾਂ ਸਭ ਕੂੜ ਹੈ, ਝੂਠ ਹੈ, ਹੋਛੀਆਂ ਗੱਲਾਂ ਨੇ। ਬਾਕੀ ਇਹ ਪੋਥੀਆਂ ਧਰਮ ਗ੍ਰੰਥ ਪੁਕਾਰਦੇ ਨੇ, ਇਹ ਆਵਾਜ਼ ਦਿੰਦੇ ਨੇ, ਉਪਦੇਸ਼ ਇਹ ਵੀ ਦਿੰਦੇ ਨੇ। ਮਹਾਰਾਜ ਕਹਿੰਦੇ ਦਸ ਅਸ਼ਟੀ ਮਿਲ ਇੱਕੋ ਕਹਿਆ, ਇੱਕੋ ਇੱਕ ਦਾ ਜਸ ਕਿਹਾ ਹੈ। ਤਾਂ ਵੀ ਜੋਗੀ ਭੇਦ ਨਾ ਲਹਿਆ, ਤਾਂ ਵੀ ਤੂੰ ਜੋਗੀ ਬਣ ਕੇ ਮਹੇਸ਼ਿਆ, ਦੇਵਤਿਆਂ ਦੀ ਉਪਾਸ਼ਨਾ ਤੇ ਤੂੰ ਕੀਤੀ ਹੈ, ਪਰ ਨਿਰੰਕਾਰ ਦਾ ਭੇਦ ਨਹੀਂ ਲਿਆ ਹੈ। ਤਾਂ ਵੀ ਜੋਗੀ ਭੇਦ ਨਾ ਲਹਿਆ, ਉਹ ਨਿਰੰਕਾਰ ਦੀ ਇੱਕ ਦੀ ਉਪਾਸ਼ਨਾ ਕਰਨ ਦਾ, ਨਾਮ ਦਾ ਰਸ ਲੈਣ ਦਾ ਭੇਦ ਨਹੀਂ ਜਾਣਿਆ ਹਿਰਦੇ ਵਿੱਚ, ਪਤਾ ਹੀ ਨਹੀਂ ਲੱਗਾ ਤੈਨੂੰ। ਤਾਂ ਵੀ ਜੋਗੀ ਭੇਦ ਨਾ ਲਹਿਆ, ਕਿੰਕੁਰੀ ਅਨੂਪ ਵਾਜਿਆ ਜੋਗੀ ਆ ਮਤਵਾਰੋ ਰੇ ਰਹਾਓ। ਮਹਾਰਾਜ ਜੀ ਕਹਿਣ ਲੱਗੇ ਕਾਹਦੇ ਵਾ, ਝੂਠੀ ਕਿੰਗ ਕੰਨ ਰਸ ਨਾਲ ਮਗਨ ਹੁੰਨਾ ਵਾ, ਇਹ ਕਿੰਗੁਰੀ ਛੱਡ ਜੋ ਅਨੂਪ ਉਪਮਾ ਤੁਰੈ ਤਿੱਕ ਰਸ ਕਿੰਗ ਵੱਜ ਰਹੀ ਅੰਦਰ, ਸਹਿਜ ਧੋਨਾ ਨਾਮ ਦੀ ਵਾਜੇ ਅਨਹਦ ਤੂਰੇ, ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਜੋ ਉਪਮਾ ਤੁਰੈ, ਵਡਿਆਈ ਹੁੰਦੀ ਨਹੀਂ ਜਿਹੜੀ, ਨਾਮ ਦੀ ਸਹਿਜ ਧੁਨ ਕਿੰਗ ਵੱਜਦੀ ਸੁਤੇ ਸਿੱਧ ਹਿਰਦੇ ਦੇ ਵਿੱਚ, ਜੋਗੀਆ ਮਤਵਾਰੋ ਰੇ। ਮਹਾਰਾਜ ਕਹਿੰਦੇ ਜੇ ਜੋਗੀ ਆ ਨਾ, ਜੇ ਜੋਗੀ ਬਣ ਗਿਆ ਤਾਂ ਉਹਦੇ ਨਾਲ ਮਸਤ ਹੋ, ਉਹ ਨਾਮ ਦੀ ਧੁਨ ਤੱਕ ਪਹੁੰਚ ਕਰ, ਨਾਮ ਦੀ ਕਮਾਈ ਕਰ ਬਾਹਰੋਂ। ਜੋਗੀਆ ਮਤਵਾਰੋ ਰੇ, ਜਿਹੜਾ ਉਹ ਸਹਿਜ ਧੁਨ ਨਾਮ ਦੀ ਧੁਨੀ ਵਿੱਚ ਬਾਹਰੀ ਕਿੰਗ ਦੀ ਆਵਾਜ਼ ਨੂੰ ਛੱਡ ਕੇ, ਧੁਨੀ ਨੂੰ ਛੱਡ ਕੇ ਅੰਦਰ ਦੀ ਕਮਾਈ ਅੰਤਰਮੁਖ ਹੋ ਗਿਆ, ਸਹਿਜ ਧੁਨ ਵਿੱਚ ਪਹੁੰਚਿਆ, ਮਸਤ ਹੋਇਆ, ਉਹ ਜੋਗੀ ਹੈ, ਉਹ ਸ੍ਰੇਸ਼ਟ ਜੋਗੀ ਹੈ, ਰਹਾਓ। ਇੱਥੋਂ ਤੱਕ ਮਹਾਰਾਜ ਨੇ ਬਖਸ਼ਿਸ਼ ਕੀਤੀ, ਇਹਨੂੰ ਉਪਦੇਸ਼ ਦੇ ਰਹੇ ਨੇ ਮਹੇਸ਼ਿਆ ਜੋਗੀ ਗੜ ਸ਼ੰਕਰ ਵਾਲੇ। ਧੰਨ ਭਾਈ ਤਿਲਕਾ ਜੀ, ਐਸੇ ਕਰਨੀ ਵਾਲੇ ਸਿੱਖ, ਸਤਿਗੁਰੂ ਕਿਰਪਾ ਕਰਨ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵੱਜੀਆਂ ਵਾਦਾਹੀਆਂ, ਰਾਗ ਰਤਨ ਪਰਿਵਾਰ ਭਰੀ ਆ, ਸ਼ਬਦ ਗਾਉਣ ਆਈ ਆ, ਸਦੋ ਤਾਂ ਗਾਵ ਹੋ ਹਰੀ ਕੇਰਾ। ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਤੂੰ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨ ਹੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ ਘਰ ਤਾਂ ਤੇਰਾ, ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਹੋ ਜਾਈ ਆ। ਸਦਾ ਕੁਰਬਾਨ ਕੀਤਾ ਗੁਰੂ ਵਿਟ ਹੋ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣਹੋ ਸੰਤ ਹੋ, ਸ਼ਬਦ ਧਰਹੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗਾ, ਕਰ ਸੁਭਾਗਾ ਸ਼ਬਦ ਵਾਜੇ, ਕਲਾ ਜਿਤ ਕਰਤ ਹਰੀ ਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰਾ ਨਹਦ ਵਾਜੇ। ਆਨੰਦ ਸੁਣ ਹੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਠਾਕੁਰੋ ਤੁਮ ਪਹਿ ਅਰਦਾਸ।

Wahegu.

ਚਲਾਇਓ ਤਨ

ਵੱਡੀ ਵੱਡਾ ਭਾਰ ਤੇਰਾ ਮਤਬਾ ਰੰਗ ਰੰਗ ਨਿਕਣਾ ਜਪਨ ਕਤਬਾ ਜੀ ਅੰਦਰ ਜੀਓ ਸਭ ਕੀ ਜਾਣ ਲਾ ਸਭ ਕੀ ਤੇਰਾ ਵਾਸ ਤੇਰਾ ਕਰਪਣਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Huh? I can't believe it.

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਪੌੜੀ ਵੱਡੀ ਹੋ ਵੱਡਾ ਆ ਪਾੜ ਤੇਰਾ ਮਰਤਬਾ ਰੰਗ ਪਰੰਗ ਨੇ ਕਨਾ ਜਾ ਪਲ ਕਰਤਬਾ ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰੇ ਵਸ ਤੇਰਾ ਘਰ ਭਲਾ ਤੇਰੇ ਘਰ ਆਨੰਦ ਵਧਾਈ ਤੁਧ ਘਰ

0: ਨਾਨਕ ਤੇ ਮੁਖ ਉਜਲੇ ਕੇਤੀ ਛੁਪੀ ਨਾ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

Mm-hmm.

ਪੌੜੀ ਵੱਡੀ ਵੱਡਾ ਪਾਰ ਤੇਰਾ ਮਰਤਬਾ ਰੰਗ ਪਰੰਗ ਅਨੇਕ ਨ ਜਪਨ ਕਰਤਬਾ ਜੀਆਂ ਅੰਦਰ ਜੀਓ ਸਭ ਕੁਛ ਜਾਣ ਲਾ ਸਭ ਕੁਛ ਤੇਰਾ ਵਸ ਤੇਰਾ ਧਰ ਭਲਾ ਤੇਰੇ ਕਰ ਆਨੰਦ ਵਧਾਈ ਤੁਧ ਕਰ ਮਹਾਨ ਮਾਨ।

ਕੀਤਾ। ਮਾਤਾ ਧਰਤ ਮਹਤ ਦਿਵਸ ਰਾਤ ਦਾਈ ਦਾਇਆ ਖੇਲੇ ਸਗਲ ਜਗ ਚੰਗੇ ਆਈਆ ਬੁਰੇ ਆਈਆ ਪਾਚੇ ਧਰਮ ਹਦ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।